ਜੇ ਜਵਾਨਾ ਪਰ ਹਰੇ ਜਰ ਵਿਸ ਕਰਦੀ।

सेव किती संतों की जिन्हें सचो सत्या है।

ਨਾਨਕ ਕਰਮਾ ਬਾਹਰ ਬਟੋ ਨਾ ਲਹਿ ਭਾਵੇ ਇੱਕ ਮੂਲਾ ਪੁੱਤਰਾ ਪੁਰਾਣਾ ਹੁੰਦਾ ਵਾ ਭੁਲਾ ਦੇ ਹਾਂ ਤਾਂ ਦੀ ਕਾਨੀ ਜਾ ਤੁਮ ਜਾ ਚੁਕਾਏ।

ਐਸੀ ਕਲਾ ਲੈ ਕੇ ਬੇਚਿਤ ਕੇ ਗਿਆ ਹਾਲੀ ਹੈ ਪੜਿਆ ਵਿਚਾਰ ਕੇ ਵਿਚਾਰ।

خصم چھوڑ دو جنہیں تیرے ڈوبنے سے بچا لے.

ਕਰਿਓ ਕਰ ਪਛਤਾਵਾ ਕਰਿਓ ਕਰ।

ਸਾਹਿਬ ਗੁਰੂ ਜਦ ਕਿਰਪਾ ਕਰੇ ਤਾਂ ਸਾਹਿਬਕਾਲ ਕਰਾ ਹੋਏ ਸੀ ਹੋ ਸਿੰਘ ਸੇਵਾ ਕਰੀ ਉਸਨੇ ਹੁਕਮ ਬਣਾਏ ਸੀ ਹੁਕਮ ਨੇ ਕਰਵਾ ਤਾਂ ਉਸਨੇ ਤਾਂ ਗੁਰੂ ਪਾਏ ਸੀ ਹਸਪਤਾਲ ਸੋ ਤੇਰੇ ਮੰਦਰ ਗਿਆ ਸੋ ਸਿੰਘ ਪਾਏ ਸੀ ਤਾਂ ਗੁਰੂ ਜੀ ਕਹਿੰਦੇ ਸੀ ਤਾਂ

ਸਭ ਤੋਂ ਵੀ ਨਦਰੀ ਹੇਠ ਚਲਾਇੰਦਾ ਆ ਪੇਦੇ ਬਣਾਈਆਂ ਪੇ ਹੀ ਕਰਨ ਕਰਾਇੰਦਾ ਵਧੂ ਵਧਾ ਵਧੂ ਇਸ ਦੇ ਸਭ ਤੋਂ ਪਹਿਲਾ ਆਉਂਦਾ ਨਦਰੀ ਪਤੀ ਜੇ ਕਿਸੇ ਦਾ ਮੈਂ ਕਹਾਂ ਬਣਾਉਂਦਾ ਦਰਬਾਰ ਵਿੱਚ ਨਾ ਪਾਇੰਦਾ ਦਰਬਾਰ

ਵਾੜਿਆ ਲੈ ਬੈਠੀ ਕਰ ਪਸਾਰਿਆ ਜੀਤ ਕਰ ਮਨ ਭਾਵੇਂ ਹਰ ਕੁਝ ਨਹੀਂ ਹਾਰਿਆ ਕਰ ਨਮਸਕਾਰ ਮਨ ਤੇ ਮਨ ਵਸਾਰਿਆ ਜਰਿਆ।

0: ਪਹਿਲਾ ਪਾਣੀ ਜਿਉ ਹੈ ਜਿਤ ਖਰਿਆ ਸਭ ਕੋਏ ਸੁਤ ਕਿਉਂ ਕਰ ਰੱਖੇ ਸੁਤ ਪਵਰ ਸੋਏ ਨਾਨਕ ਸੁਤ ਕਿਉਂ ਨਾ ਤੁਰੈ ਗਿਆਨ ਉਤਾਰੇ ਤੁਹੇ ਮਹਲਾ ਪਹਿਲਾ
1: ਮਨ ਕਾ ਸੁਤ ਲੋਭ ਹੈ।

Satrum Dhaka Slahya Jisuchimadhyamayamayam Sarnam.

ਮੇਰਾ ਜਾਨ ਪੰਡੋ ਹੀ ਪਾਂਡੂ ਪੁਜੈ ਪੰਡੈ ਬਾਜ ਨਾ ਕੋਏ ਨਾਨਕ ਪੰਡੈ ਵਾਹਦਾ ਏਕੋ ਸੱਚਾ ਸੋਈ ਜਿਤ ਮੁਕ ਸਦਾ ਸਲਾਹੀ ਹੈ ਭਾਗਾਂ ਦੀ ਚਾਰ ਨਾਨਕ ਦੇਖ ਜਲੇ ਤਿਤ ਸੱਚਾ।

ਸਹਾਰੀਏ ਦੇਖੇ ਪਿਤਾ ਆਪਣਾ ਤਾਂ ਪਤੀ ਪਤੀ ਸਹਾਰੀਏ ਜੋ ਆਇਆ ਸੋਚਾ ਜਿਸ ਕੋਈ ਆਈ ਵਾਰੀ ਹੈ ਜਿਸ ਕੀ ਜਿਤਨਾ ਹੈ ਸਾਰੀ ਸਾਰੀ ਆਪਣਾ ਆਪਣਾ ਆਪਣੀ ਆਜ

ਜਿਸ ਗੱਲ ਕਾਖਾ ਮੈਂ ਕਿਸ ਲਈ ਸ਼ਾਬਾਸ਼।

ਆਪਣਾ ਸੋ ਕਲ ਪੁਕਾਰ ਨਾਨ ਅੰਨਾ ਜਨਤੀਆ ਫਿਰ ਕੁਛ ਵੀ।

ਸ਼ਹਾਣ ਗਣੀਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ।

ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ।

ਸਭ ਉਪਾਇਨ ਆਪ ਆਪੇ ਨਦਰ ਕਰੇ ਕੌੜਾ ਕੋਈ ਨਾ ਮੰਗੈ ਮਿੱਠਾ ਸਭ ਮੰਗੈ ਸਭ ਕੋਈ ਮਿੱਠਾ ਮੰਗ ਦੇਖੈ ਖਸਮ ਪਾਵੈ ਸੋ ਕਰੇ।

ਜੁਗੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਕ, ਗੁਰੂਆਂ ਕੇ ਗੁਰੂ, ਪੀਰਾਂ ਦੇ ਪੀਰ, ਸਰਬ ਸਾਂਝੀ ਵਾਲਤਾ ਦੇ ਉਪਦੇਸ਼ਕ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਚੱਲ ਰਹੀਆਂ ਨੇ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਮਾਂ ਉੱਤੇ ਵਰਤ ਕੇ ਪਾਵਨ ਸ਼ਬਦ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ, ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰੱਖੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ

जिस पवन शब्द का पाठ आप संगत ने बड़े प्यार सत्कार दे नाल मानयोग भाई साहब होरां पासों सरवण किया है, ये पावन बचन गुरु नानक साहिब जी के मुखारबन तो उच्चारण किए हुए वडहंस राग दे अंदर शंत रूप दे विच गुरु ग्रंथ साहब जी के पावन अंग 565 और 66 दे उपर सुभायमान है। इस शब्द के कुल 4 पदे गुरु साहब ने बख्शिश किए, जिन्हां विचों पहले पदे की विचार आप संगत ने कल दे दीवाना अंदर सरवण की है और रहिंदे 3 पदियां का पाठ आप संगत ने हुण सरवण किया है। शब्द का जो प्रकरण गुरु साहब ने बख्शिश किया है उते विचे अभी सारे कर्म चंगे पुन कर्म ने, सारे पर गुरु साहब कहिंदे सारे कर्म फिक्कियां पै जांदे ने जिथे निर्वाण कीर्तन होवे। चंगे कर्म करना बड़ा भला कर्म है, पुन कर्म ने चंगे कर्म करदा इंसान कहिंदा भी मैं पुन कर्म कीते ने, जां आपां कह दिंदे भी इन्हें कोई पुन दा कर्म कीता है। पर साहिब कहिंदे भी ये जिन्ने पुन कर्म ने जिन्ने भी, हालांकि पहला गुरु साहब ने जिक्र करदे आं काया रूपी कपड़े नूं धोण दा जिक्र कीता है, आप जी ने कल सरवण किया ना, मालिक पातशाह कहिंदे भी हुण पुन दे कर्म ते तू कला शरीर नाल करी जाना है, काया नाल करी जाना है। और अक्सर आपां एक बचन गुरु साहब दा विचारदे आं काया नाल कीते होए कर्म सारे जम जा गाती लूटह रूप विच चले जांदे ने सारे। गुरु अर्जन साहब जी दा पावन बचन आप जी दीआं रचनावां ते रहिंदा है, कर्म धर्म पाखंड जो दीसह तिन जम जा गाती लूटह। फिर इदू अगे गुरु साहब कहिंदे भी हुण निर्वाण कीर्तन है, इसलिए पहलों जिक्र कीता भी जिथे पुन कर्म ने बड़ी चंगी गल, पर उह सारे ही पुन दे कर्म जिहड़े उह निर्वाण कीर्तन दे अगे फिक्के पै जांदे ने। निर्वाण कीर्तन गावो करते का निमख सिमरत जित छूटे, सारे फिक्के पै गए। उस रूप विच जी गुरु साहब ने अज जिहड़ा पावन बचन आपां नूं बख्शिया ना इहदे दूसरे पदे विच मालक जी जिक्र करदे, तां मैं कहिया कहण जा तुझे कहाया, एक गल ते जी आपां दावे नाल कह सकदे हां रब दी उस्तत हर मनुख दे वस दी खेड नहीं, भी जिहड़ा उठे ओ ही कवे मैं ते रब दी उस्तत करदा भाई, जां मैनूं रब दी उस्तत बहुत आउंदी है मैं बड़ी रब दी वड़ियाई करदा। सतगुरु कहिंदे मालक जी ओ मैं तेरी उस्तत उदों आखदा जदों तू मेरे कोलों अखवाउणा, उदों बिना मैं उस्तत तेरी नहीं कह सकदा, तां मैं कहिया कहण
ਕਹਿਆ ਕਹਿਣ ਆਖਣਾ ਨਾ ਕਹਿਣਾ। ਅਕਾਲ ਪੁਰਖ ਜੀਉ ਮੈਂ ਤੇਰਾ ਨਾਮ ਤਦੋਂ ਹੀ ਆਖਦਾ ਹਾਂ, ਤਦੋਂ ਹੀ ਸਿਮਰਦਾ ਹਾਂ, ਤਦੋਂ ਹੀ ਚੇਤੇ ਕਰਦਾ ਹਾਂ ਜਾਂ ਤੁਝੇ ਕਹਾਇਆ, ਜਦੋਂ ਤੂੰ ਮੈਨੂੰ ਚੇਤੇ ਕਰਵਾਉਣਾ, ਜਦੋਂ ਤੂੰ ਮੈਨੂੰ ਚੇਤੇ ਕਰਵਾ। ਇਹੀ ਕਾਰਨ ਹੈ ਜੀ, ਇੱਕ ਬਚਨ ਆਪ ਜੀ ਦੀਆਂ ਰਚਨਾਵਾਂ 'ਤੇ ਰਹਿੰਦਾ, ਦੁੱਖ ਦਾਰੂ ਸੁੱਖ ਰੋਗ ਪਿਆ। ਸੁਖੀ ਮਨੁੱਖ ਰੱਬ ਨੂੰ ਚੇਤੇ ਰੱਖੇ ਬਹੁਤ ਘੱਟ ਹੈ, ਬਹੁਤ ਘੱਟ ਹੈ। ਉਹਨਾਂ ਮਨੁੱਖਾਂ ਦੀ ਗਿਣਤੀ ਬੜੀ ਘੱਟ ਹੈ ਜਿਹੜਾ ਸੁੱਖ ਵਿੱਚ ਵੀ ਰੱਬ ਨੂੰ ਚੇਤੇ ਰੱਖੇ। ਅਤੇ ਕਹਿ ਸਕਦੇ ਹਾਂ ਜਿਹਨੂੰ ਸੁੱਖਾਂ ਵਿੱਚ ਚੇਤੇ ਹੈ ਤਾਂ ਬਾਕੀ ਰੱਬ ਦੇ ਪ੍ਰੇਮ ਵਿੱਚ ਮਗਨ ਹੈ ਨਾ ਜੀ, ਲੀਨ ਹੈ ਉਹ ਰੱਬ ਦੇ ਪ੍ਰੇਮ 'ਚ। ਨਹੀਂ ਤਾਂ ਸੁੱਖ ਵੇਲੇ ਕਦੇ ਰੱਬ ਚੇਤੇ ਨਹੀਂ ਆਉਂਦਾ, ਨਹੀਂ ਚੇਤੇ ਆਉਂਦਾ। ਰੱਬ ਚੇਤੇ ਹੀ ਉਦੋਂ ਆਉਂਦਾ ਜਦੋਂ ਜੀਵ ਉੱਤੇ ਮੁਸ਼ਕਲਾਂ ਦਾ ਦੁੱਖਾਂ ਦਾ ਪਹਾੜ ਡਿੱਗਦਾ ਹੈ, ਫਿਰ ਚੇਤੇ ਆਉਂਦਾ, ਫਿਰ ਸਿਮਰਨ ਵੀ ਕਰਦਾ ਹੈ, ਬਾਣੀ ਵੀ ਪੜ੍ਹਦਾ ਹੈ, ਬੰਦਗੀ ਕਰਨ ਦੀ ਯਤਨ ਵੀ ਕਰਦਾ ਹੈ, ਔਰ ਪੁੰਨ ਦੇ ਕਰਮ ਕਰਨ ਦਾ ਯਤਨ ਵੀ ਕਰਦਾ ਹੈ। ਅਤੇ ਇੱਕ ਸਭ ਤੋਂ ਵੱਡਾ ਕਰਮ ਫਿਰ ਇਹ ਸੋਚਦਾ ਵੀ ਹੁਣ ਕੋਈ ਮਾੜਾ ਕੰਮ ਨਾ ਹੋਵੇ ਮੇਰੇ ਤੋਂ। ਪਰ ਸਿਰਫ ਉਦੋਂ ਜਦੋਂ ਦੁੱਖ ਆ ਕੇ ਇਹਨੂੰ ਘੇਰਦੇ ਨੇ, ਉਹ ਤੋਂ ਬਿਨਾਂ ਨਹੀਂ। ਸੁੱਖ ਦੇ ਵੇਲੇ ਤਾਂ ਬੜੀ ਘੱਟ ਗਿਣਤੀ ਹੈ ਨਾ ਜਿਹੜਾ ਮਨੁੱਖ ਕਵੇ ਵੀ ਮੈਂ ਬਾਣੀ ਪੜ੍ਹਦਾ, ਮੇਰੇ ਕੋਲ ਸੁੱਖ ਹੈ, ਮੈਂ ਬਾਣੀ ਪੜ੍ਹ ਰਿਹਾ, ਭਾਵੇਂ ਮੇਰੇ ਕੋਲ ਸੁੱਖ ਨੇ, ਭਾਵੇਂ ਮੇਰੇ ਕੋਲ ਖੁਸ਼ੀ ਹੈ, ਪ੍ਰਸੰਨਤਾ ਹੈ, ਪਰ ਫਿਰ ਵੀ ਮੈਂ ਰੱਬ ਦੀ ਬੰਦਗੀ ਵਿੱਚ ਜੁੜੇ ਹਾਂ। ਅਤੇ ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ, ਰੱਬ ਦੀ ਬੰਦਗੀ 'ਚ ਜੁੜੇ ਹਾਂ ਅਤੇ ਸੁੱਖ ਹੈ, ਰੱਬ ਦੀ ਬੰਦਗੀ ਵਿੱਚ ਜੁੜੇ ਹਾਂ, ਉਹਦੇ ਚਿੰਤਨ ਵਿੱਚ ਬੈਠੇ ਹਾਂ ਅਤੇ ਪ੍ਰਸੰਨਤਾ ਹੈ, ਕੋਈ ਦੋਰਾਵਾ ਨਹੀਂ ਇਹਦੇ ਵਿੱਚ। ਪਰ ਗੁਰੂ ਸਾਹਿਬ ਕਹਿੰਦੇ ਵੀ ਮਾਲਕਾ ਜੇ ਤੂੰ ਅਖਵਾਉਣਾ ਤਾਂ ਅਸੀਂ ਤਾਂ ਆਖਦੇ ਹਾਂ, ਜੇ ਤੂੰ ਨਾ ਅਖਵਾਏ ਤਾਂ ਅਸੀਂ ਆਖ ਨਹੀਂ ਸਕਦੇ। ਕਿਵੇਂ ਗਾਲਾਂਗੇ ਜੀ ਉਹਦੀ ਉਸਤ, ਜੇ ਉਹਨੇ ਉਸਤਤ ਵਾਲੇ ਮਾਰਗ 'ਤੇ ਤੋਰਿਆ ਤਾਂ ਜੀਵ ਤੁਰਿਆ, ਨਹੀਂ ਤਾਂ ਉਜੜੇ ਵੀ ਪਾ ਸਕਦਾ ਸੀ। ਕਿੰਨੇ ਕਿੰਨੇ ਕੁ ਮਨੁੱਖ ਨੇ ਜੀ ਜਿਹੜੇ ਉਹਦੀ ਉਸਤਤ ਵਿੱਚ ਜੁੜੇ, ਜਿੰਨੇ ਵੀ ਜੁੜੇ ਨੇ, ਜੇ ਅਕਾਲ ਪੁਰਖ ਪਰਮੇਸ਼ਵਰ ਨੇ ਉਹਨਾਂ ਨੂੰ ਜੋੜਿਆ, ਉਹ ਜੁੜ ਗਏ, ਉਸਤਤ ਵਿੱਚ ਜੁੜ ਗਏ। ਹੁਣ ਕਈ ਐਸੇ ਵੀ ਨੇ ਜਿਹੜੇ ਉਸਤਤ ਵਿੱਚ ਜੁੜਨਾ ਚਾਹੁੰਦੇ ਨੇ ਪਰ ਜੁੜ ਨਹੀਂ ਸਕੇ। ਅਤੇ ਜੇ ਆਪਣੇ ਜ਼ੋਰ ਨਾਲ ਉਹਦੀ ਉਸਤਤ ਵਿੱਚ ਜੁੜਿਆ ਜਾਂਦਾ ਫਿਰ ਹਰ ਕੋਈ ਜੁੜਦਾ, ਹੈ ਨਾ, ਉਹਦੀ ਵਡਿਆਈ ਵਿੱਚ, ਉਹਦੀ ਸ਼ੋਭਾ ਦੇ ਵਿੱਚ ਹਰ ਕੋਈ ਜੁੜਦਾ, ਪਰ ਨਹੀਂ। ਗੁਰੂ ਸਾਹਿਬ ਨੇ ਪਹਿਲਾਂ ਜ਼ਿਕਰ ਕੀਤਾ, ਕਹਿੰਦੇ ਤਾਂ ਮੈਂ ਕਹਿਆ ਕਹਿਣ ਜਾ ਤੁਝੈ ਕਹਾਇਆ, ਅੰਮ੍ਰਿਤ ਹਰ ਕਾ ਨਾਮ ਮੇਰੇ ਮਨ ਭਾਇਆ। ਜਿਹੜਾ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਹੈ, ਮ੍ਰਿਤਿਓ ਤੋਂ ਰਹਿਤ, ਅਧਿਆਤਮਿਕ ਜੀਵਨ ਬਖਸ਼ਣ ਵਾਲਾ ਹੈ, ਅਧਿਆਤਮਿਕ ਮੌਤ ਤੋਂ ਰਹਿਤ ਕਰਨ ਵਾਲਾ ਹੈ, ਮੇਰਾ ਮਨ ਪਾਇਆ, ਕਹਿੰਦੇ ਮੇਰੇ ਮਨ ਨੂੰ ਚੰਗਾ ਲੱਗਣ ਲੱਗ ਗਿਆ। ਹੁਣ ਮਨ ਨੂੰ ਨਾਮ ਚੰਗਾ ਲੱਗੇ, ਸਤਿਗੁਰੂ ਦੀ ਬਾਣੀ 'ਤੇ ਇਹ ਕਹਿ ਰਹੀ ਹੈ, ਮਨੁੱਖ ਦੀ ਦਸ਼ਾ 'ਤੇ ਇਹ ਹੈ, ਅੰਮ੍ਰਿਤ ਕੌਰਾ ਵਿਖਿਆ ਮੀਠੀ ਸਾਕਤ ਕੀ ਵਿਦ ਨੈਨੋ ਡੀਠੀ। ਹੁਣ ਮਨੁੱਖ ਦਾ ਸੁਭਾਅ ਤਾਂ ਇਹ ਬਣਿਆ ਹੋਇਆ। ਅਤੇ ਜੇ ਅੰਮ੍ਰਿਤ ਨਾਮ ਮਨ ਵਿੱਚ ਚੰਗਾ, ਅੰਮ੍ਰਿਤ ਨਾਮ ਮਨ ਵਿੱਚ ਚੰਗਾ ਲੱਗਣਾ, ਮਿੱਠਾ ਲੱਗਣਾ, ਹੈ ਨਾ, ਰਸ ਵਾਲਾ ਲੱਗਣਾ, ਜੇ ਉਹ ਰਸ ਵਾਲਾ ਲੱਗ ਰਿਹਾ ਇਹਦਾ ਮਤਲਬ ਕੋਈ ਕਲਾ ਤਾਂ ਵਰਤੀ ਹੈ ਨਾ, ਨਹੀਂ ਤਾਂ ਮੈਂ ਵੀ ਉਹਨਾਂ ਦੀ ਗਿਣਤੀ 'ਚ ਹੁੰਦਾ ਜਿਹਨਾਂ ਨੂੰ ਜ਼ਹਿਰ ਚੰਗੀ ਲੱਗ ਰਹੀ ਹੈ। ਸਤਿਗੁਰੂ ਨੇ ਬਾਣੀ 'ਚ ਜ਼ਿਕਰ ਕੀਤਾ ਬਕਾਇਦਾ, ਬਾਬਾ ਫਰੀਦ ਸਾਹਿਬ ਦਾ ਸ਼ਲੋਕ, ਫਰੀਦਾ ਕਿੱਝ ਨਾ ਬੁੱਝੈ ਕਿੱਝ ਨਾ ਸੁੱਝੈ ਦੁਨੀਆ ਗੁੱਝੀ ਪਾ। ਕੌਣ ਨਹੀਂ ਸੜ ਰਿਹਾ ਜੀ, ਜਿਹੜੀ ਗੁੱਝੀ ਪਾ ਦਾ ਜ਼ਿਕਰ ਬਾਬਾ ਫਰੀਦ ਸਾਹਿਬ ਕਰ ਰਹੇ ਨੇ ਉਹਦੇ ਵਿੱਚ ਕੌਣ ਨਹੀਂ ਸੜ ਰਿਹਾ। ਫਿਰ ਇੱਕ ਪੰਕਤੀ ਨਾਲ ਉਹਨਾਂ ਬਖਸ਼ੀ, ਕਹਿੰਦੇ ਸਾਈ ਮੇਰਾ ਚੰਗਾ ਕੀਤਾ। ਸਾਈ ਮਤਲਬ ਮਾਲਕ,
ਇਹ ਤੇ ਮੇਰੇ ਮਾਲਕ ਨੇ ਤਰਸ ਕੀਤਾ, ਨਾਹੇ ਤਾਂ ਨਹੀਂ ਤੇ ਹਮ ਵੀ, ਮੈਂ ਵੀ ਦੱਜਾਂ, ਦੱਜਾਂ ਮਤਲਬ ਸੜਨਾ, ਆਹੀ ਉਹਦੇ ਵਿੱਚ ਹੀ ਸੜਦਾ ਜਿਹਦੇ ਵਿੱਚ ਸੰਸਾਰ ਸੜ ਰਿਹਾ, ਮੈਂ ਵੀ ਸੜਦਾ ਨਾ, ਇਹ ਤੇ ਮੇਰੇ ਮਾਲਕ ਨੇ ਰੱਖਿਆ ਤਾਂ ਨਹੀਂ ਮੈਂ ਸੜਿਆ, ਜੇ ਉਹ ਨਾ ਰੱਖਦਾ ਫਿਰ ਸੜਦਾ। ਇਸੇ ਤਰ੍ਹਾਂ ਬਾਬਾ ਕਬੀਰ ਸਾਹਿਬ ਦੇ ਬੋਲ ਚੇਤੇ ਕਰੋ, ਕਹਿੰਦੇ ਵੀ ਮਾਇਆ ਨੇ ਬੜੀ ਖੇਡ ਵਰਤਾਈ, ਬੜੀ ਇਹਨੇ ਹੈ ਨਾ ਆਪਦੀ ਕਲਾ ਵਰਤਾਈ, ਆਪਦੀ ਤਾਕਤ ਵਰਤਾਈ, ਔਰ ਜਿਹੜੀ ਇਹਦੀ ਤਾਕਤ ਹੈ ਇਹਦੇ ਸਾਹਮਣੇ ਕਿਸੇ ਦਾ ਜ਼ੋਰ ਨਹੀਂ ਚੱਲਿਆ, ਔਰ ਇਹਦੇ ਵਿੱਚ ਜੀ ਇਹ ਆਖਣ ਦੇ ਵਿੱਚ ਕੋਈ ਗੁਰੇਜ਼ ਨਹੀਂ, ਮਾਇਆ ਅੱਗੇ ਜ਼ੋਰ ਸਿਵਾਏ ਅਕਾਲ ਤੋਂ ਕਿਸੇ ਦਾ ਨਹੀਂ ਚੱਲਦਾ। ਉਹ ਹਾਲਾਤ ਹੀ ਇੱਦਾਂ ਦੇ ਬਣ ਜਾਂਦੇ ਨੇ, ਬੰਦਾ ਚਾਹੁੰਦਿਆਂ ਹੋਇਆਂ ਵੀ ਆਪਣੀ ਤਾਕਤ ਨਹੀਂ ਵਰਤ ਸਕਦਾ, ਹਾਲਾਤ ਹੀ ਇੱਦਾਂ ਦੇ ਬਣ, ਸਮਾਂ ਹੀ ਇੱਦਾਂ ਦਾ ਬਣ ਜਾਂਦਾ। ਬਾਬਾ ਕਬੀਰ ਸਾਹਿਬ ਕਹਿੰਦੇ ਮਾਇਆ ਚੋਰਟੀ ਮੁਸ ਮੁਸ ਲਾਵੇ ਹਾਟ, ਏਕ ਕਬੀਰਾ ਨਾ ਮੁਸੈ ਜਿਨ ਕਿੰਨੀ ਵਾਰਾਂ ਵਾਟ, ਨਹੀਂ ਲੁੱਟਿਆ ਗਿਆ ਇਹਨੇ ਸਾਰੇ ਜਗਤ ਨੂੰ ਲੁੱਟਿਆ। ਇਹਨੂੰ ਆਪਾਂ ਬਾਬਾ ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਆਨੰਦ ਸਾਹਿਬ ਵਿੱਚ ਮਾਲਕ ਜੀ ਕਹਿੰਦੇ ਨਾ, ਇਹ ਤੇ ਠੱਗ ਬੂਟੀ ਹੈ ਅਕਾਲ ਪੁਰਖ ਪਰਮੇਸ਼ਵਰ।

ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਤਿ ਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੇ ਮਹੁ ਉਪਜੈ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਲਿਵ ਲਾਗੀ ਬਾਅਦ ਵਿੱਚ ਹੈ, ਪਹਿਲੋਂ ਗੁਰਪ੍ਰਸਾਦੀ ਹੈ। ਤਾਂ ਮੈਂ ਕਹਿਆ ਕਹਿਣ ਜਾ ਤੁਜੈ ਕਹਾਇਆ, ਪਹਿਲਾਂ ਗੁਰਪ੍ਰਸਾਦੀ। ਕਹੇ ਨਾਨਕ ਗੁਰਪ੍ਰਸਾਦੀ, ਨਾਨਕ ਜੀ ਆਖ ਰਹੇ ਨੇ ਗੁਰਪ੍ਰਸਾਦੀ ਗੁਰੂ ਦੀ ਬਖਸ਼ਿਸ਼ ਸਦਕਾ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ, ਤਿੰਨੀ ਵਿੱਚੇ ਮਾਇਆ ਪਾਇਆ ਉਹਨਾਂ ਨੂੰ ਮਿਲ ਗਿਆ। ਮਿਲਿਆ ਕਿੱਥੇ? ਜਿਹਦੇ ਵਿੱਚ ਸੰਸਾਰ ਭਰਮਿਆ ਰਿਹਾ ਉਹ ਸੁਚੇਤ ਹੋ ਗਏ। ਖੇਡ ਉਹੀ ਵਰਤ ਰਹੀ ਹੈ ਜੀ, ਬਚਦਾ ਉਹ ਹੈ ਜਿਹਦੇ ਕੋਲ ਸੁਚੇਤਤਾ ਹੋਵੇ। ਉਹ ਲੁੱਟਿਆ ਜਾਂਦਾ ਜਿਹੜਾ ਅਵੇਸਲਾ ਹੋ ਜਾਏ, ਆਪਦੀ ਸੁਚੇਤਤਾ ਨੂੰ ਵਿਸਾਰ ਦੇ, ਜਾਂ ਗਫਲਤ ਦੇ ਵਿੱਚ, ਗਫਲਤਾ ਦੇ ਵਿੱਚ ਉਲਝ ਜਾਏ, ਉਹ ਲੁੱਟਿਆ ਜਾਂਦਾ। ਇਸ ਲਈ ਪਹਿਲਾਂ ਗੁਰੂ ਸਾਹਿਬ ਦੀ ਬਖਸ਼ਿਸ਼, ਜਿਹਦੇ ਨਾਲ ਸੁਚੇਤਤਾ ਮਿਲਣੀ ਹੈ। ਸੁਚੇਤ ਉਹ ਕਰੇ ਤਾਂ ਜੀਵ ਸੁਚੇਤ ਹੁੰਦਾ ਹੈ, ਨਹੀਂ ਤਾਂ ਗਫਲਤ ਦੀ ਨੀਂਦ ਵਿੱਚ ਸੁੱਤਾ ਹੀ ਰਹਿ ਜਾਂਦਾ ਹੈ। ਅੰਮ੍ਰਿਤ ਹਰਖਾ ਨਾਮ ਮੇਰੇ ਮਨ ਪਾਇਆ, ਮੇਰੇ ਮਨ ਨੂੰ ਚੰਗਾ ਲੱਗਣ ਲੱਗ ਪਿਆ, ਮੇਰੇ ਮਨ ਨੂੰ ਚੰਗਾ ਲੱਗਣ ਲੱਗਿਆ। ਉਹਦਾ ਨਾਮ, ਉਹਦੀ ਬੰਦਗੀ, ਉਹਦਾ ਸਿਮਰਨ, ਕੋਈ ਸ਼ਬਦ ਆਪਾਂ ਵਰਤ ਲਈਏ, ਕਿੰਨੇ ਕੁ ਮਨਾਂ ਨੂੰ ਚੰਗਾ ਲੱਗਦਾ ਜੀ। ਸਤਿਗੁਰੂ ਨੇ ਬਾਣੀ ਵਿੱਚ ਤਾਂ ਜ਼ਿਕਰ ਇਹ ਕੀਤਾ, ਕਹਿੰਦੇ ਬੁਰੇ ਕੰਮ ਕੋ ਊਠ ਖਲੋਆ ਨਾਮ ਕੀ ਵੇਲਾ ਪੈ ਪੈ ਸੋਆ। ਹੁਣ ਨਾਮ ਦੀ ਵੇਲੇ ਪੈ ਪੈ ਕੇ ਕੌਣ ਸੌਂਦਾ? ਸਰੀਰ ਤੇ ਬਾਅਦ ਦੀਆਂ ਗੱਲਾਂ, ਪਹਿਲੋਂ ਮਨ ਸੌਂਦਾ। ਤੇ ਜਿਹੜਾ ਮਨ ਸੁੱਤਾ ਉਹਨੂੰ ਤੇ ਨਹੀਂ ਚੰਗਾ ਲੱਗਣਾ। ਜਿਹੜਾ ਮਨ ਸੁੱਤਾ ਹੋਇਆ ਉਹਨੂੰ ਕਿਵੇਂ ਚੰਗਾ ਲੱਗੇਗਾ ਵੀ ਮੈਨੂੰ ਕੋਈ ਜਗਾਉਣ ਆ ਜੇ ਜੀ? ਸਰੀਰਕ ਤੌਰ 'ਤੇ ਇਨਸਾਨ ਸੁੱਤਾ ਹੋਵੇ, ਇਹਨੂੰ ਕੋਈ ਆ ਕੇ ਜਗਾਵੇ, ਇਹਨੂੰ ਬੜਾ ਮਾੜਾ ਲੱਗਦਾ ਵੀ ਤੂੰ ਮੈਨੂੰ ਉਠਾਇਆ ਕਿਉਂ ਭਾਈ। ਸਰੀਰਕ ਤੌਰ 'ਤੇ, ਅਤੇ ਜਿਹੜਾ ਬੰਦਾ ਮਨ ਕਰਕੇ ਸੁੱਤਾ ਹੀ ਗਾਫਲਤਾ ਦੀ ਨੀਂਦ 'ਚ ਹੋਇਆ, ਹੁਣ ਉਹਦੇ ਮਨ ਨੂੰ ਜਾ ਕੇ ਜਗਾਵਾਂਗੇ, ਮਨ ਨੂੰ ਚੰਗਾ ਥੋੜ੍ਹੀ ਲੱਗੇਗਾ ਵੀ ਤੂੰ ਮੈਨੂੰ ਜਗਾਉਣ ਕਿਉਂ ਆ ਗਿਆ। ਫਿਰ ਮਨ ਨੂੰ ਕੀ ਲੱਗੇਗਾ? ਵਿਰੋਧੀ। ਜਿਹੜਾ ਜਗਾਉਂਦਾ ਹੈ ਉਹ ਵਿਰੋਧੀ ਲੱਗਦਾ ਹੈ, ਵੀ ਇਹ ਵਿਰੋਧੀ ਹੈ ਸਾਡਾ ਭਾਈ, ਸਾਨੂੰ ਜਗਾ ਰਿਹਾ ਹੈ। ਮਤਲਬ ਇਨਸਾਨ ਦੇ ਮਨ ਨੂੰ ਗਫਲਤਾ ਵਿੱਚ ਸੌਣਾ ਚੰਗਾ ਲੱਗਦਾ, ਗਫਲਤਾ ਵਿੱਚ ਗਫਲਤ ਦੀ ਨੀਂਦ ਵਿੱਚ ਸੌਣਾ ਚੰਗਾ ਲੱਗਦਾ, ਸੁਚੇਤ ਕਰਨ ਵਾਲਾ ਤੇ ਚੰਗਾ ਹੀ ਨਹੀਂ ਲੱਗਦਾ। ਹੁਣ ਚੰਗਾ ਕੀ ਲੱਗਦਾ? ਬੁਰਾ ਕਾਮ। ਤੇ ਜਿਹਨੇ ਜ਼ਿੰਦਗੀ ਬਖਸ਼ਣੀ ਹੈ ਪੈ ਪੈ ਸੋਆ ਉਸ ਵੇਲੇ। ਔਰ ਸਪਸ਼ਟ ਹੈ ਜੀ, ਇਹ ਸਮਾਜ ਵਿੱਚ ਵਿਚਰਦੇ ਹਾਂ ਆਪਾਂ, ਵੇਖਦੇ ਹਾਂ। ਬੁਰੇ ਕਰਮ ਵਾਸਤੇ ਜਦੋਂ ਮਰਜ਼ੀ ਆਵਾਜ਼ ਮਾਰ ਲਓ, ਪਹਿਲਾਂ ਹੀ ਖੜੋਤਾ ਹੁੰਦਾ ਸਰੀਰ ਕਰਕੇ ਵੀ। ਔਰ ਬੁਰੇ ਕੰਮ ਲਈ ਜੀ ਮਨ ਸੁਚੇਤ ਬੜਾ ਹੁੰਦਾ। ਤੁਸੀਂ ਕਦੇ ਵੀ ਵੇਖੋ, ਚੋਰ ਨੇ ਚੋਰੀ ਕਰਨੀ ਹੋਵੇ, ਉਹ ਕਦੇ ਅੱਧਾ ਸੁੱਤਾ ਚੋਰੀ ਕਰਦਾ ਵੀ ਮੇਰੀਆਂ ਅੱਧੀਆਂ ਅੱਖਾਂ ਬੰਦ ਨੇ ਅਤੇ ਮੈਂ ਚੋਰੀ ਕਰਨ ਚੱਲਿਆ? ਸਾਰੇ ਪਾਸਿਓਂ ਚੁਕੰਨਾ ਹੋ ਕੇ ਫਿਰ ਚੋਰੀ ਕਰਨ ਜਾਂਦਾ, ਔਰ ਸਾਰੇ ਪਾਸੇ ਨਿਗਾਹ ਉਹਦੀ ਵੀ ਕਿਹੜੇ ਪਾਸਿਓਂ ਘਰ ਦੇ ਵਿੱਚ ਪ੍ਰਵੇਸ਼ ਕਰਨਾ, ਕਿਹੜੇ ਪਾਸਿਓਂ ਘਰ ਦੇ ਵਿੱਚੋਂ ਬਾਹਰ ਨਿਕਲਣਾ, ਕਿਹੜੇ ਪਾਸਿਓਂ ਕੋਈ ਆ ਰਿਹਾ, ਕਿਹੜੇ ਪਾਸਿਓਂ ਕੋਈ, ਸਾਰੇ ਪਾਸੇ ਨਿਗਾਹ ਹੈ ਉਹਦੀ, ਸੁਚੇਤਤਾ। ਅਤੇ ਜੇ ਇਸੇ ਬੰਦੇ ਨੂੰ ਕਹੀਏ ਵੀ ਬਾਣੀ ਪੜ੍ਹ ਲਾ, ਅੱਧਾ ਸੁੱਤਾ ਹੁੰ ਬਾਣੀ ਪੜ੍ਹ ਲਾ, ਗੁਟਕਾ ਸਾਹਿਬ ਹੱਥ 'ਚ ਹੁੰਦਾ, ਅੱਧਾ ਸੁੱਤਾ ਹੁੰਦਾ, ਅੱਧਾ ਜਾਗਦਾ ਹੁੰਦਾ। ਮਨੁੱਖ ਤਾਂ ਉਹ ਹੀ ਹੈ ਨਾ, ਕਈ ਵਾਰੀ ਤਾਂ ਇੱਦਾਂ ਦਾ ਹੀ ਹਾਲਾਤ ਵੀ ਬਣ ਜਾਂਦੇ ਵੀ ਹੱਥ 'ਚ ਫੜਿਆ ਬਾਣੀ ਦਾ ਗੁਟਕਾ ਸਾਹਿਬ ਹੱਥੋਂ ਫੜਿਆ ਹੀ ਡਿੱਗ ਪੈਂਦਾ। ਉਸੇ ਨੂੰ ਕਹੋ ਵੀ ਚੱਲ ਹੁਣ ਬੁਰੇ ਕੰਮ ਕਹੋ। ਬੁਰਾ ਕਰਮ ਕਰਨ ਲੱਗਿਆਂ ਇਨਸਾਨ ਕਦੇ ਵੀ ਅਧੂਰਾ ਨਹੀਂ ਹੁੰਦਾ, ਉੱਥੇ ਸਰੀਰ ਵੀ ਚੁਕੰਨਾ।

ਉੱਥੇ ਮਨ ਵੀ ਚੁਕੰਨਾ ਹੈ, ਮਨ ਵੀ ਸੁਚੇਤ ਹੈ ਉੱਥੇ। ਔਰ ਇੰਨਾ ਕੁ ਸੁਚੇਤ ਹੈ ਜੀ, ਕੰਨ ਬੜੇ ਬਾਰੀਕ ਹੁੰਦੇ ਨੇ ਉੱਥੇ, ਬਹੁਤ ਬਾਰੀਕ। ਬਾਰੀਕ ਮਤਲਬ ਫਿਰ ਨਿੱਕੀ ਤੋਂ ਨਿੱਕੀ ਆਵਾਜ਼ ਵੀ ਸੁਣਾਈ ਦਿੰਦੀ ਹੈ ਇਹਨੂੰ, ਕਦਮਾਂ ਦੀ ਆਹਟ ਤੱਕ ਸੁਣਦੀ ਹੈ, ਪੈਰਾਂ ਦੀ ਆਹਟ ਤੱਕ ਸੁਣਦੀ ਹੈ। ਕੋਈ ਦੱਬੇ ਪੈਰੀ ਵੀ ਆਵੇ ਨਾ, ਚੋਰ ਤਾਂ ਵੀ ਸੁਚੇਤ ਹੋ ਜਾਂਦਾ ਵੀ ਕੋਈ ਤੁਰਿਆ ਆਉਂਦਾ। ਕਿੰਨੀ ਸੁਚੇਤਤਾ ਹੈ। ਨਾਮ ਕੀ ਵੇਲਾ? ਪੈ ਪੈ ਸੁਭਾ। ਮਨੁੱਖ ਉਹੀ ਹੈ, ਮਨੁੱਖ ਨਹੀਂ, ਕਿਉਂਕਿ ਉਹਨੇ ਚੋਰੀ ਕਰਕੇ ਭੁੱਲ ਵੀ ਤੇ ਬਖਸ਼ਾਉਣੀ ਨਾ, ਉਹਨੇ ਇਹ ਵੀ ਤੇ ਕਹਿਣਾ ਵੀ ਮੇਰੇ ਕੀਤੇ ਕਰਮ ਬਖਸ਼ ਦਿਓ, ਮੇਰੇ ਤੋਂ ਭੁੱਲ ਹੋ ਗਈ, ਮੇਰੇ ਤੋਂ ਗੁਨਾਹ ਹੋ ਗਏ। ਫਿਰ ਉਹ ਆਪਣੇ ਗੁਨਾਹਾਂ ਨੂੰ ਬਖਸ਼ਾਉਣ ਵਾਸਤੇ ਕੀ ਕਰਦਾ? ਦਾਨ ਪੁੰਨ ਕਰਦਾ ਕਿ ਨਹੀਂ? ਫਿਰ ਦਾਨ ਪੁੰਨ ਕਰਦਾ, ਨਾਲੇ ਦਾਨ ਪੁੰਨ ਕਰਦਾ, ਨਾਲੇ ਫਿਰ ਧਰਮ ਸਥਾਨ ਤੇ ਜਾ ਕੇ ਨਮਸਕਾਰ ਵੀ ਕਰੇ ਆਉਂਦਾ, ਧਰਮ ਸਥਾਨ ਤੇ ਜਾ ਕੇ ਭੇਟਾ ਵੀ ਰੱਖੇ ਆਉਂਦਾ, ਫਿਰ ਧਰਮ ਸਥਾਨ ਤੇ ਜਾ ਕੇ ਦੋ ਘੜੀਆਂ ਬਹਿ ਵੀ ਆਉਂਦਾ। ਪਰ ਨਾਮ ਕੀ ਵੇਲਾ ਪੈ ਪੈ ਸੋਭਾ। ਮਨ ਨੂੰ ਕਿੱਥੋਂ ਚੰਗਾ ਲੱਗੇਗਾ ਜੀ? ਗੁਰੂ ਸਾਹਿਬ ਜੀ ਨੇ ਇਸੇ ਲਈ ਪਹਿਲਾਂ ਜ਼ਿਕਰ ਕੀਤਾ, ਕਹਿੰਦੇ ਅਕਾਲ ਪੁਰਖ ਜੀਓ, ਮੈਂ ਤੇਰੀ ਬੰਦਗੀ ਕਰ ਹੀ ਉਦੋਂ ਸਕਦਾ ਜਦੋਂ ਤੂੰ ਤਰਸ ਕਰਕੇ ਮੇਰੇ ਤੋਂ ਆਪਣੀ ਬੰਦਗੀ ਕਰਵਾਵੇਂ, ਨਹੀਂ ਤਾਂ ਮੈਂ ਤੇਰੀ ਬੰਦਗੀ ਨਹੀਂ ਕਰ ਸਕਦਾ। ਇਹ ਤਾਂ ਸ਼ੁਕਰ ਕਰਿਆ ਕਰੀਏ ਜਿਨ੍ਹਾਂ ਨੂੰ ਉਹ ਆਪਣੀ ਸੰਗਤ ਵਿੱਚ ਬੈਠਣ ਦਾ ਸੁਭਾਗ ਬਖਸ਼ਦਾ, ਤਰਸ ਕਰਕੇ ਬਖਸ਼ਦਾ। ਇਹ ਉਹਦਾ ਤਰਸ ਹੈ, ਉਹਨੇ ਸਾਨੂੰ ਆਪਣੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਬਖਸ਼ਿਆ। ਇਹ ਉਹਦਾ ਤਰਸ ਹੈ ਜਿਹੜਾ ਸਾਨੂੰ ਬਾਣੀ ਪੜ੍ਹਨ ਵਾਲੇ ਪਾਸੇ ਲਾਉਂਦਾ, ਇਹ ਉਹਦਾ ਤਰਸ ਹੈ ਜਿਹੜਾ ਸਾਨੂੰ ਬਾਣੀ ਸੁਣਨ ਵਾਲੇ ਪਾਸੇ, ਕੀਰਤਨ ਸੁਣਨ ਵਾਲੇ ਪਾਸੇ ਲਾਉਂਦਾ, ਨਹੀਂ ਤਾਂ ਹਰ ਕੋਈ ਨਹੀਂ ਜਿਹਾ ਲੱਗ ਜਾਂਦਾ। ਸਾਰੇ ਨਹੀਂ ਲੱਗ ਗਏ ਜੀ, ਜੇ ਚੰਗੇ ਆਪਣੀ ਮਰਜ਼ੀ ਨਾਲ ਬਣਿਆ ਜਾਂਦਾ ਹੁੰਦਾ ਫਿਰ ਸਾਰੇ ਹੀ ਚੰਗੇ ਬਣ ਜਾਂਦੇ। ਜੇ ਉਹਦੀ ਸਿੱਧੇ ਜਿਹੇ ਸ਼ਬਦਾਂ 'ਚ ਕਹੀਏ ਵੀ ਧਰਮ ਆਪਣੀ ਮਰਜ਼ੀ ਨਾਲ ਕਮਾਇਆ ਜਾਂਦਾ ਹੁੰਦਾ ਫਿਰ ਤਾਂ ਸਾਰੇ ਹੀ ਧਰਮੀ ਹੁੰਦੇ ਨਾ, ਫਿਰ ਤਾਂ ਸਾਰੇ ਹੀ ਕਹਿੰਦੇ ਵੀ ਅਸੀਂ ਧਰਮੀ ਹਾਂ। ਆਖ ਤੇ ਹੁਣ ਵੀ ਢੰਡੋਰਾ ਪਿੱਟ ਕੇ ਰਹੇ ਨੇ ਵੀ ਅਸੀਂ ਧਰਮੀ ਹਾਂ। ਪਰ ਗੁਰੂ ਸਾਹਿਬ ਜੀ ਨੇ ਜਿਹੜੀ ਕੰਡੀਸ਼ਨ ਰੱਖੀ ਉਹਦੇ ਵਿੱਚ ਮਾਲਕ ਸਾਹਿਬ ਜੀ ਪਹਿਲਾਂ ਇਹ ਕਹਿੰਦੇ, ਕਹਿੰਦੇ ਅਕਾਲ ਪੁਰਖ ਜੀਓ, ਤੇਰੀ ਉਸਤਤ ਮਨੁੱਖ ਦੇ ਹੱਥ ਵਸਨੀ, ਤੂੰ ਆਪ ਬਖਸ਼ਦਾ ਤੇ ਫਿਰ ਜੀਵ ਤੈਨੂੰ ਗਾਉਂਦਾ ਹੈ। ਫਿਰ ਜਿਹੜਾ ਗਾਉਂਦਾ ਉਹਨੂੰ ਤੂੰ ਤਰਸ ਕਰਕੇ ਉਹਦੇ ਮਨ ਵਿੱਚ ਆਪਣੀ ਬੰਦਗੀ ਦੀ ਦਾਤ, ਆਪਣੀ ਬੰਦਗੀ ਦਾ ਰਸ ਬਖਸ਼ਦਾ, ਆਪਣੇ ਸਿਮਰਨ ਦਾ ਰਸ ਬਖਸ਼ਦਾ, ਫਿਰ ਉਹ ਜੀਵ ਤੇਰੀ ਬੰਦਗੀ ਵਿੱਚ ਜੁੜਦਾ, ਉਹਦੇ ਨਾਮ ਨੂੰ, ਉਹਦੇ ਮਨ ਨੂੰ ਤੇਰਾ ਨਾਮ, ਉਹਦੇ ਮਨ ਨੂੰ ਤੇਰੀ ਉਸਤਤ ਚੰਗੀ ਲੱਗਦੀ ਹੈ, ਫਿਰ ਉਹ ਮਨ ਸੁਚੇਤ ਹੋ ਕੇ ਤੇਰੀ ਬੰਦਗੀ ਵਿੱਚ ਜੁੜਦਾ।

ਨਾਮ ਮੀਠਾ ਮਨ ਹੈ ਲਾਗਾ। ਮਨ ਦੇ ਵਿੱਚ ਨਾਮ ਦਾ ਮਿੱਠਾ ਲੱਗਣਾ, ਇੱਕ ਬਚਨ ਬਾਬਾ ਕਬੀਰ ਸਾਹਿਬ ਦਾ ਚੇਤੇ ਕਰੋ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਸਤੀ ਚੁਣੀ ਨਾ ਜਾਏ। ਸਪਸ਼ਟ ਹੈ, ਹਰ ਹੈ ਖਾਂਡ, ਰੱਬ ਕੀ ਹੈ? ਖੰਡ, ਖੰਡ ਦੇ ਦਾਣੇ। ਰੇਤ ਮਹਿ ਬਿਖਰੀ, ਰੇਤਾ ਵਿੱਚ ਬਿਖਰੀ ਹੋਈ। ਹਸਤੀ ਚੁਣੀ ਨਾ ਜਾਏ, ਹਾਥੀ ਨਹੀਂ ਚੁਣ ਸਕਦਾ। ਰੇਤਾ ਦੇ ਵਿੱਚ ਖੰਡ ਖਲਾਰ ਦਈਏ ਤੇ ਹਾਥੀ ਨੂੰ ਕਹੀਏ ਵੀ ਦਾਣੇ ਚੁਗ ਕੇ ਲਿਆ, ਖੰਡ ਖੰਡ ਵੱਖਰੀ ਕਰ ਦੇ ਤੇ ਰੇਤਾ ਵੱਖਰੀ ਕਰ ਦੇ, ਉਹ ਕਰ ਲਏਗਾ? ਹੁਣ ਉਸੇ ਖੰਡ ਨੂੰ ਵੱਖਰਿਆਂ ਕਰਨ ਵਾਸਤੇ, ਉਹਦੇ ਵਿੱਚੋਂ ਦਾਣੇ ਚੁਗਣ ਵਾਸਤੇ ਕੀੜੀ ਨੂੰ ਕਹਿ ਦਈਏ। ਬਕਾਇਦਾ ਬਾਬਾ ਜੀ ਨੇ ਜ਼ਿਕਰ ਕੀਤਾ ਵੀ ਜਿਹੜਾ ਕੀੜੀ ਰੂਪ ਬਣ ਜਾਂਦਾ ਉਹ ਚੁਣ ਕੇ ਖਾ ਲੈਂਦਾ, ਤੇ ਜਿਹੜਾ ਹਾਥੀ ਬਣਿਆ ਰਹੇ ਉਹਦੇ ਹੱਥ ਪੱਲੇ ਕੁਛ ਨਹੀਂ ਪੈਂਦਾ। ਤੇ ਬਾਪੂ ਜੀ ਨੇ ਬਕਾਇਦਾ ਨਾਲ ਜਿਕ ਮਨ ਤੋਂ ਮੈਗਲ ਹੋਏ ਰਹੇ ਹੋ, ਮਨ ਕੀ ਬਣਿਆ? ਮਨ ਹਾਥੀ ਬਣਿਆ ਹੋਇਆ, ਤੇ ਜਿਹੜਾ ਮਨ ਮੈਗਲ ਬਣਿਆ ਹੋਇਆ, ਮਨ ਹਾਥੀ ਬਣਿਆ, ਹੁਣ ਉਹ ਕਿੱਥੋਂ ਹਰ ਹੈ ਖਾਂਡ ਕਿੱਥੋਂ ਚੁਗੇ ਜੀ? ਉਹਨੂੰ ਕਿੱਥੋਂ ਚੰਗੀ ਲੱਗੇ? ਉਹਨੂੰ ਭਾਵੇਂ ਜਿੰਨੀ ਮਰਜ਼ੀ ਖੰਡ ਚੰਗੀ ਲੱਗਦੀ ਵੀ ਹੋਵੇ, ਮਿੱਠਾ ਜਿੰਨਾ ਮਰਜ਼ੀ ਚੰਗਾ ਲੱਗਦਾ ਹੋਵੇ, ਪਰ ਰੇਤਾ 'ਚ ਵਿਖਰੀ ਹੋਈ ਹਾਥੀ ਥੋੜ੍ਹੀ ਚੁਣ ਜਾਏ। ਰੇਤਾ ਵਿੱਚ ਵਿਖਰੀ ਹੋਈ ਖੰਡ ਨੂੰ ਚੁਣਨ ਵਾਸਤੇ ਤਾਂ ਆਪਣੇ ਮਨ ਰੂਪੀ ਹਾਥੀ ਨੂੰ ਚੀਂਟੀ ਬਣਾਉਣਾ ਹੀ ਪਏ। ਜਿੰਨਾ ਚਿਰ ਚੀਂਟੀ ਨਹੀਂ ਬਣਦਾ, ਉਹਨਾਂ ਚਿਰ ਮਿੱਠਾ ਭਾਵੇਂ ਜਿੰਨਾ ਮਰਜ਼ੀ ਖਿਲ ਰਿਹਾ ਹੋਵੇ ਜੀ, ਨਹੀਂ ਖਾ ਸਕਦਾ। ਫਿਰ ਗੁਰੂ ਸਾਹਿਬ, ਨਾਮ ਮੀਠਾ ਮਨ ਹੈ ਲਾਗਾ, ਮਨ ਨੂੰ ਨਾ ਮਿੱਠਾ ਲੱਗਣ ਲੱਗ ਗਿਆ, ਇਹਦਾ ਮਤਲਬ ਮਨ ਕੀੜੀ, ਮਨ ਚੀਂਟੀ ਬਣਾ ਲਿਆ, ਤਾਂ ਹੀ ਚੰਗਾ ਲੱਗਾ। ਹੁਣ ਮਨ ਚੀਂਟੀ ਬਣਾਉਣਾ, ਮਨ ਨੂੰ ਕੀੜੀ ਬਣਾਉਣਾ, ਭਾਵ ਮਨ ਨੂੰ ਨਿਮਰਤਾ 'ਚ ਲੈ ਆਉਣਾ, ਮਨ ਦਾ ਹੰਕਾਰ ਖਤਮ ਕਰ ਦੇਣਾ, ਆਪਾਂ ਭਾਵ ਗਵਾ ਦੇਣਾ, ਤਾਂ ਹੀ ਕੀੜੀ ਬਣੇਗਾ ਨਾ। ਤੇ ਜੇ ਮੈਂ ਹਾਂ, ਮੈਂ ਹਾਥੀ ਹਾਂ, ਤੇ ਫਿਰ ਤੁਰਿਆ ਫਿਰ ਆਪਣਾ ਹਾਥੀ ਪੁਣਾ ਲੈ ਕੇ ਭਾਈ। ਨਾਮ ਮਿੱਠਾ ਮਨ ਹੈ ਲਾਗਾ, ਸਤਿਗੁਰੂ ਕਹਿੰਦੇ ਨਾਮ ਮਿੱਠਾ ਲੱਗਣ ਲੱਗ ਗਿਆ ਮਨ ਦੇ ਵਿੱਚ। ਜਿੱਦਣ ਦਾ ਮਨ ਨੂੰ ਨਾਮ ਮਿੱਠਾ ਲੱਗਣ ਲੱਗਾ, ਉਸ ਦਿਨ ਤੋਂ ਦੁੱਖ ਡੇਰਾ ਢਾਹਿਆ, ਦੁੱਖਾਂ ਦਾ ਡੇਰਾ ਉਸ ਦਿਨ ਤੋਂ ਢਹਿ ਗਿਆ, ਉਟਾਤਾ। ਕਿੰਨੇ ਢਾਇਆ? ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ, ਭੰਨਾ ਢਾਇਆ ਤੇ ਭੰਨਾ ਅਰਥਿਕੋ, ਢਾਤਾ ਭੰਨ ਦਿੱਤਾ। ਤੇ ਇੱਕ ਖਿਆਲ ਕਰੋ, ਦੁੱਖਾਂ ਦੇ ਵਿੱਚ ਸਾਨੂੰ ਰੱਬ ਚੇਤੇ ਆਉਂਦਾ ਹੈ, ਔਰ ਇਹ ਨਹੀਂ ਵੀ ਸਾਨੂੰ ਇਕੱਲਿਆਂ ਨੂੰ, ਜਿਹਨੂੰ ਮਰਜ਼ੀ ਪੁੱਛ ਲਓ ਉਹਨੂੰ ਦੁੱਖ ਵੇਲੇ ਹੀ ਚੇਤੇ ਆਉਂਦਾ। ਚੰਗੇ ਭਲੇ ਤੁਰੇ ਫਿਰਦੇ ਬੰਦੇ ਨੂੰ ਕਹੋ ਹਾਂ ਰੱਬ ਰੱਬ ਦੋ ਘੜੀਆਂ ਕਰ ਲਿਆ ਕਰੋ, ਕਹਿੰਦਾ ਕੋਈ ਟਾਈਮ ਲੱਗੇਗਾ ਕਰ ਲਾ, ਤੇ ਜਦੋਂ ਉਹੀ ਤੁਰਿਆ ਫਿਰਦਾ ਮੰਜੇ 'ਚ ਪੈ ਦੇ, ਮੰਜੇ ਉੱਤੇ ਪੈ ਜੇ, ਉਹਨੂੰ ਕਦੇ ਕਹਿਣਾ ਪੈਂਦਾ ਵੀ ਰੱਬ ਰੱਬ ਕਰਿਆ ਕਰ? ਕਦੇ ਕਹਿਣਾ ਪੈਂਦਾ? ਉਹ ਆਪੇ ਹੀ ਪਿਆ ਰੱਬ ਰੱਬ ਕਰੀ ਜਾਂਦਾ, ਫਿਰ ਉਹ ਹਾਏ ਹਾਏ ਕਰਦਾ, ਨਾਲੇ ਕੁਰਲਾਈ ਜਾਂਦਾ, ਨਾਲੇ ਰੱਬ ਰੱਬ ਕਰੀ ਜਾਂਦਾ। ਤੇ ਚੰਗੇ ਭਲੇ ਤੁਰੇ ਫਿਰਦੇ ਨੂੰ ਬੜੀ ਅਰੀ ਕਿਹਾ, ਉਹ ਭਾਈ ਆਹ ਦੋ ਘੜੀਆਂ ਜਿੱਥੇ ਸਾਰਾ ਦਿਨ ਆਪਦੇ ਕਾਰਾਂ ਵਿਹਾਰਾਂ 'ਚ ਝਮੇਲਿਆਂ 'ਚ ਲੰਘਾਉਂਦਾ, ਦੋ ਘੜੀਆਂ ਬਹਿ ਕੇ ਰੱਬ ਰੱਬ ਕਰੇ? ਉਹ ਕਹਿੰਦਾ ਕੋਨੀ ਅਜੇ ਬੜੀ ਜ਼ਿੰਦਗੀ ਪਾਈ, ਹੁਣ ਦਿਨ ਤੇ ਸਮਾਂ ਬਦਲਣ ਲੱਗਿਆਂ ਚਿਰ ਥੋੜ੍ਹੀ ਲੱਗਦਾ, ਕੋਈ ਪਤਾ ਨਹੀਂ ਹਾਲਾਤਾਂ ਨੇ ਕਿਹੜੇ ਪਾਸੇ ਨੂੰ ਮੋੜ ਖਾ ਜਾਣਾ।
ਇੱਦਾਂ ਕਹਿ ਲਓ ਵੀ ਉਹ ਤੁਰਿਆ ਫਿਰਦਾ ਚੰਗਾ ਭਲਾ ਐ ਤੰਦਰੁਸਤ, ਉਹਨੂੰ ਸਵੇਰੇ ਕਿਹਾ ਉਹ ਭਲਿਆ ਦੋ ਘੜੀਆਂ ਰੱਬ ਰੱਬ ਕਰਿਆ ਕਰੋ, ਕਹਿੰਦਾ ਕੋਈ ਨਹੀਂ ਅਜੇ ਬੜੀ ਜ਼ਿੰਦਗੀ ਪਈ। ਦੁਪਹਿਰਾ ਨਹੀਂ ਹੋਇਆ, ਕੋਈ ਘਟਨਾ ਹੀ ਐਸੀ ਵਰਤੀ ਉਹ ਮੰਜੇ 'ਤੇ ਆ ਗਿਆ। ਉਹਨੂੰ ਫਿਰ ਪੁੱਛੋ ਵੀ ਜ਼ਿੰਦਗੀ ਕਿੰਨੀ ਕੁ, ਕਹਿੰਦਾ ਕੋਈ ਪਤਾ ਨਹੀਂ। ਜਵਾਬ ਬਦਲ ਗਿਆ ਨਾ, ਸਵੇਰੇ ਚੰਗਾ ਭਲਾ ਸੀ, ਕਹਿੰਦਾ ਬੜੀ ਜ਼ਿੰਦਗੀ ਪਈ ਹੈ, ਦੁਪਹਿਰਾ ਸ਼ਾਮਾਂ ਵੀ ਨਹੀਂ ਪਈਆਂ, ਅਜੇ ਦੁਪਹਿਰਾ ਹੋਇਆ, ਕੋਈ ਘਟਨਾ ਹੀ ਇੱਦਾਂ ਦੀ ਵਾਪਰ ਗਈ ਵੀ ਉਹ ਮੰਜੇ 'ਤੇ ਆ ਗਿਆ। ਹੁਣ ਉਹਨੂੰ ਪੁੱਛੋ ਜ਼ਿੰਦਗੀ ਕਿੰਨੀ ਹੈ, ਕਹਿੰਦਾ ਕੋਈ ਪਤਾ ਨਹੀਂ, ਘੜੀ ਹੈ ਕਿ ਪਲ ਹੈ। ਹੁਣ ਉਹਨੂੰ ਕਹਿਣਾ ਪਿਆ ਵੀ ਰੱਬ ਰੱਬ ਕਰ, ਉਹ ਕਰ ਰਿਹਾ। ਦੁੱਖ ਦੇ ਵੇਲੇ ਸਾਨੂੰ ਰੱਬ ਚੇਤੇ ਆਇਆ, ਉਹਨੇ ਤਰਸ ਕੀਤਾ ਦੁੱਖ ਕੱਟ ਤੇ, ਸੁੱਖ ਵਿੱਚ ਆ ਗਏ, ਫਿਰ ਸੁੱਖ ਮਿਲ ਗਿਆ। ਹੁਣ ਸੁੱਖ ਸਦੀਵ ਰਵੇ ਬੰਦੇ ਨੂੰ ਤੇ ਫਿਰ ਰੱਬ ਭੁੱਲ ਜੇ, ਫਿਰ ਉਹ ਕੀ ਕਰਦਾ? ਇਕੱਲਾ ਦਿਨ ਤਾਂ ਨਹੀਂ ਨਾ ਰਹਿੰਦਾ ਜੀ, ਰਾਤ ਪੈਂਦੀ ਹੈ ਨਾ, ਉਹ ਰਾਤ ਪੈਂਦੀ ਹੈ ਸਾਨੂੰ ਇਹ ਦੱਸਣ ਵਾਸਤੇ ਵੀ ਅਗਲਾ ਦਿਨ ਚੜ੍ਹਨਾ। ਜਾਂ ਇਕੱਲੀ ਰਾਤ ਨਹੀਂ ਰਹਿੰਦੀ, ਰਾਤ ਤੋਂ ਮਗਰੋਂ ਦਿਨ ਚੜ੍ਹਦਾ ਸਾਨੂੰ ਇਹ ਦੱਸਣ ਲਈ ਵੀ ਸੱਜਣਾ ਫਿਰ ਦੁਬਾਰਾ ਰਾਤ ਹੋਏਗੀ। ਦੁੱਖ ਆਏ ਸਾਨੂੰ ਇਹ ਚੇਤੇ ਕਰਾਉਣ ਲਈ ਵੀ ਰੱਬ ਚੇਤੇ ਕਰ, ਸੁੱਖ ਆਉਣਗੇ। ਸੁੱਖ ਆਏ ਤੇ ਸੁੱਖਾਂ ਦਾ ਆਉਣਾ ਇਹ ਨਹੀਂ ਵੀ ਰੱਬ ਵਿਸਰ ਜਾਏ, ਉਹ ਮੁੜ ਕੇ ਫਿਰ ਉਹਨਾਂ ਨੇ ਚੇਤੇ ਕਰਾਉਣਾ। ਸੱਜਣਾ, ਜੇ ਅੱਜ ਸੁੱਖ ਨਹੀਂ ਹੋ ਸਕਦਾ, ਕੱਲ੍ਹ ਨੂੰ ਫਿਰ ਦੁੱਖ ਆ ਜਾਏ। ਰੱਬ ਚੇਤੇ ਕੀਤਾ, ਦੁੱਖ ਕੱਟੇ ਗਏ, ਡੇਰਾ ਟੈ ਗਿਆ, ਸੁੱਖ ਮਿਲ ਗਏ, ਫਿਰ ਵਾਰ ਦੁਬਾਰਾ ਦੁਬਾਰਾ ਰੱਬ ਨੇ ਵੇਖਣਾ ਵੀ ਤੇ ਹੈ ਵੀ ਖੜੋਤਾ ਕਿੱਥੇ ਕਹਿ, ਕਸਵੱਟੀ ਵੀ ਤੇ ਲੱਗਣੀ ਹੈ ਨਾ। ਜੇ ਤੇ ਸੁੱਖਾਂ ਵਿੱਚ ਆ ਕੇ ਵੀ ਚੇਤੇ ਰਹਿ ਜੇ, ਫਿਰ ਤੇ ਮਨ ਦਾ ਸੁੱਖ ਬਣਿਆ ਰਹਿੰਦਾ। ਇੱਥੇ ਇਕੱਲਾ ਤਨ ਦਾ ਸੁੱਖ, ਤਨ ਦੇ ਸੁੱਖ ਦੀ ਗੱਲ ਨਹੀਂ, ਮਨ ਦਾ ਸੁੱਖ। ਜੇ ਸੁੱਖ ਵਿੱਚ ਆ ਕੇ ਵੀ ਚੇਤੇ ਰਵੇ, ਮਨ ਦਾ ਸੁੱਖ ਬਣਿਆ ਰਹਿੰਦਾ। ਜੇ ਸੁੱਖ ਵਿੱਚ ਆ ਕੇ ਵਿਸਰ ਜਾਏ, ਮੁੜ ਕੇ ਫਿਰ ਦੁਬਾਰਾ ਉਹੀ ਡੇਰਾ ਜੀ, ਉਹੀ ਡੇਰਾ। ਜਿਵੇਂ ਆਪਾਂ ਕਿਸੇ ਨਾਲ ਝਗੜੇ ਹੋਈਏ, ਇੱਕ ਵਾਰੀ ਅਗਲੇ ਨੂੰ ਗੋਡਿਆਂ ਥੱਲੇ ਦਿੱਤਾ ਹੋਵੇ, ਅਗਲਾ ਕਹਿੰਦਾ ਕੋਈ ਨਹੀਂ ਭਾਈ ਮੇਰੀ ਵਾਰੀ ਆਉਣ, ਫਿਰ ਉਹ ਸਿੱਧਾ ਆ ਕੇ ਸਾਡੇ ਨਾਲ ਮੱਥਾ ਨਹੀਂ ਲਾਉਂਦਾ, ਫਿਰ ਉਹ ਕੀ ਕਰਦਾ, ਪਹਿਲਾਂ ਨਾਲੋਂ ਬਲਵਾਨ ਹੋ ਕੇ ਆਉਂਦਾ ਵੀ ਮੈਂ ਹੁਣ ਵੱਡੀ ਫੌਜ ਲੈ ਕੇ ਆਊਂ, ਵੱਡੇ ਸਾਥੀ ਲੈ ਕੇ ਆਊਂ, ਫਿਰ ਤੇਰੇ ਨਾਲ ਮੁਕਾਬਲਾ ਕਰੂੰ। ਅਤੇ ਆਪਾਂ ਵੀ ਅੱਗੋਂ ਸੁਚੇਤ ਹੋ ਜਾਂਦੇ ਹਾਂ ਵੀ ਜੇ ਉਹ ਭਾਈ ਹਾਰ ਕੇ ਗਿਆ ਤਾਂ ਉਹਨੇ ਬਹਿਣਾ ਕੋਈ ਨਹੀਂ, ਉਹਨੇ ਹੁਣ ਤਾਕਤਵਰ ਹੋ ਕੇ ਆਉਣਾ ਅਤੇ ਸਾਨੂੰ ਵੀ ਆਪਣਾ ਬਲ ਜੋੜਨਾ ਪੈਣਾ, ਸਾਨੂੰ ਵੀ ਆਪਣੀ ਤਾਕਤ, ਆਪਣਾ ਤੇਜ਼ ਪ੍ਰਤਾਪ ਵਧਾਉਣਾ ਪੈਣਾ ਜੇ ਉਹਦੇ ਨਾਲ ਮੁਕਾਬਲਾ ਕਰਨਾ। ਫਿਰ ਉਹ ਅਗਲੀ ਵਾਰੀ ਬਲੀ ਹੋ ਕੇ ਆਉਂਦਾ ਨਾ, ਅਤੇ ਕਈ ਵਾਰੀ ਤਾਂ ਹਾਲਾਤ ਐਸੇ ਬਣ ਜਾਂਦੇ ਵੀ ਉਹ ਇੰਨਾ ਕੁ ਬਲੀ ਬਣ ਕੇ ਆ ਜਾਂਦਾ, ਜਿਹਨੇ ਪਹਿਲਾਂ ਗੋਡੇ ਥੱਲੇ ਦਿੱਤਾ ਸੀ ਉਹ ਉਹਨੂੰ ਮੁੜ ਕੇ ਕਹਿੰਦਾ ਵੀ ਹੁਣ ਤੂੰ ਚੱਲ। ਰਾਜੇ ਆਪਾਂ ਅਕਸਰ ਵੇਖਦੇ ਹੀ ਹਾਂ, ਜੰਗਾਂ ਕਰਦੇ ਪੜ੍ਹਦੇ ਹਾਂ ਇਤਿਹਾਸ। ਇੱਕ ਰਾਜੇ ਨੇ ਜੰਗ ਕੀਤੀ, ਉਹਨੇ ਦੂਜੇ ਨੂੰ ਹਰਾਤਾ, ਉਹ ਦੂਜਾ ਉੱਥੋਂ ਨਿਕਲ ਗਿਆ ਨਾ, ਦੌੜ ਗਿਆ ਆਪਦੀ ਜਾਨ ਬਚਾ ਕੇ, ਕਹਿੰਦਾ ਕੋਈ ਗੱਲ ਨਹੀਂ। ਉਹ ਫਿਰ ਆਪਣੀ ਫੌਜ ਇਕੱਠੀ ਕਰਦਾ, ਆਪਣੇ ਕੋਲ ਜੰਗ ਦੇ ਵੱਡੇ ਸਾਧਨ ਇਕੱਠੇ ਕਰਦਾ, ਉਹ ਫਿਰ ਵੱਡੇ ਸਾਧਨ ਇਕੱਠੇ ਕਰਕੇ ਕਹਿੰਦਾ ਕੋਈ ਨਹੀਂ ਮੈਂ ਆਪਣਾ ਰਾਜਭਾਗ ਵਾਪਸ ਲਊਂ, ਉਹ ਫਿਰ ਹਮਲਾ ਕਰਦਾ, ਉਹ ਰਾਜਭਾਗ ਵਾਪਸ ਲੈ ਲੈਂਦਾ। ਸੁੱਖ ਤੇ ਦੁੱਖ ਦੀ ਜੰਗ ਇੱਦਾਂ ਹੀ ਚੱਲ ਰਹੀ ਹੈ। ਸੁੱਖ ਬਖਸ਼ਣ ਵਾਲਾ ਦਾਤਾ ਬਹੁਤ ਵੱਡਾ ਹੈ, ਇਹਦੇ 'ਚ ਕੋਈ ਦੋਰਾਵਾ ਨਹੀਂ। ਉਸ ਦਾਤੇ ਤੋਂ ਵੱਡਾ ਬਲਵਾਨ ਕੋਈ ਨਹੀਂ, ਕੋਈ ਨਹੀਂ ਹੈ। ਅਸੀਂ ਉਹਦਾ ਸਹਾਰਾ ਲਿਆ, ਉਹਨੇ ਸਾਨੂੰ ਸੁੱਖਾਂ ਦਾ ਰਾਜ ਲੈਤਾ, ਸੁੱਖਾਂ ਦਾ ਰਾਜ ਲੈਤਾ। ਦੁੱਖ ਦਾ ਰਾਜਾ ਤੇ ਦੁੱਖ ਦੇ ਰਾਜੇ ਦਾ ਰਾਜ ਉਹਨੇ ਢਾਤਾ, ਪਰ ਦੁੱਖਾਂ ਦਾ ਰਾਜਾ ਜਾਂਦਾ ਜਾਂਦਾ ਸਾਨੂੰ ਇਹ ਕਹਿ ਜਾਂਦਾ, ਅੱਜ ਤੇ ਤੂੰ ਰੱਬ ਦਾ ਸਹਾਰਾ ਲਿਆ, ਕੋਈ ਨਹੀਂ ਮੇਰੀ ਵਾਰੀ ਆਉਣ ਦੇ।
ਫਿਰ ਜੇ ਤੇ ਅਸੀਂ ਉਸੇ ਮਾਲਕ ਦੇ ਸਹਾਰੇ ਰਹੀਏ, ਫਿਰ ਉਹ ਜਿੰਨੀ ਵਾਰੀ ਮਰਜ਼ੀ ਤੁਰਿਆ ਆਵੇ। ਸਾਡਾ ਮਾਲਕ ਵੱਡਾ ਹੈ, ਫਿਰ ਦੁੱਖਾਂ ਦੇ ਰਾਜੇ ਦੀ ਕੋਈ ਨਹੀਂ ਚੱਲਦੀ, ਪੇਸ਼ ਨਹੀਂ ਜਾਂਦੀ। ਅਤੇ ਜੇ ਅਸੀਂ ਆਪਣੇ ਵੱਡੇ ਮਾਲਕ ਦਾ ਸਹਾਰਾ ਛੱਡ ਦੇਈਏ, ਆਸਰਾ ਛੱਡ ਦੇਈਏ, ਪਰਮੇਸ਼ਵਰ ਦੀ ਬੰਦਗੀ ਛੱਡ, ਉਹਦਾ ਸਾਥ ਛੱਡ ਦੇਈਏ, ਉਹਨੂੰ ਚੇਤੇ ਨਾ ਕਰੀਏ, ਫਿਰ ਦੁੱਖਾਂ ਦਾ ਰਾਜਾ ਮੁੜ ਕੇ ਚੜ ਕੇ ਆਉਂਦਾ, ਉਹ ਫੇਰ ਕਹਿੰਦਾ ਵੀ ਹੁਣ ਦੱਸ, ਫਿਰ ਉਹ ਜਿੱਤ ਲੈਂਦਾ। ਫਿਰ ਸਾਡੇ 'ਤੇ ਕੀ ਆ ਪੈਂਦਾ? ਦੁੱਖਾਂ ਦੀ ਫਿਰ ਵੱਡੀ ਮੁਸ਼ਕਲ ਆਉਣ ਪੈਂਦੀ ਹੈ। ਇਸੇ ਤਰ੍ਹਾਂ ਜੀ ਸਤਿਗੁਰੂ ਨੇ ਕਿਹਾ, ਕਹਿੰਦੇ ਹਰ ਨਾਮ ਮਿੱਠਾ ਲੱਗਾ, ਰੱਬ ਦਾ ਨਾਮ ਜਿਹੜਾ ਉਹ ਮਨ ਨੂੰ ਮਿੱਠਾ ਲੱਗਣ ਲੱਗ ਪਿਆ ਨਾ, ਨਾਮ ਮਿੱਠਾ ਮਨ ਹੈ ਲਾਗਾ, ਦੁੱਖ ਡੇਰਾ ਢਾਹਿਆ। ਹੁਣ ਜੇ ਡੇਰਾ ਢਾਇਆ ਹੈ ਦੁੱਖਾਂ ਦਾ, ਤਾਂ ਕੋਸ਼ਿਸ਼ ਇਹ ਕਰੀਏ ਵੀ ਮੁੜ ਕੇ ਦੁੱਖਾਂ ਦਾ ਡੇਰਾ ਬਣੇ ਨਾ, ਫਿਰ ਉਹ ਡੇਰਾ ਬਣਾ ਨਾ ਸਕਣ। ਵਾਸਾ ਤਾਂ ਉਦੋਂ ਹੀ ਕਰੇਗਾ ਜੀ ਜਦੋਂ ਡੇਰਾ ਬਣਾਏਗਾ। ਜੇ ਰਹਿਣ ਵਾਸਤੇ ਉਹਦੇ ਕੋਲ ਘਰ ਨਹੀਂ ਹੋਏਗਾ ਤਾਂ ਫਿਰ ਉਹ ਰਹਿ ਨਹੀਂ ਸਕਦਾ, ਫਿਰ ਉਹਨੂੰ ਜਾਣਾ ਹੀ ਪਏਗਾ, ਕੂਚ ਕਰਨੀ ਪਏਗੀ। ਇਸ ਲਈ ਪਰਮੇਸ਼ਵਰ ਨੇ ਦੁੱਖਾਂ ਦਾ ਡੇਰਾ ਢਾਇਆ ਵੀ ਤੇਰੀ ਜ਼ਿੰਦਗੀ 'ਚ ਦੁੱਖ ਚਲੇ ਜਾਣ। ਅਸੀਂ ਕੀ ਕਰਨਾ ਹੈ? ਹੁਣ ਉਹਦੀ ਫੌਜ ਜਿਹੜੀ ਨਾ ਅਕਾਲ ਪੁਰਖ ਦੀ ਫੌਜ, ਅਕਾਲ ਪੁਰਖ ਦੀ ਬੰਦਗੀ, ਉਹਦਾ ਸਿਮਰਨ ਜੋ ਰਖਵਾਲੇ ਰੂਪ ਵਿੱਚ ਹੈ, ਉਹਦਾ ਆਸਰਾ ਲਈ ਰੱਖੀਏ, ਜਿਹੜਾ ਸਾਡੇ ਮਨ ਨੂੰ ਹਰ ਪਾਸੇ ਤੋਂ ਬਚਾ ਕੇ ਰੱਖੇ, ਹਰ ਵੈਰੀ ਤੋਂ ਬਚਾ ਕੇ ਰੱਖੇ, ਹਰ ਦੁਸ਼ਮਣ ਤੋਂ ਸਾਡੀ ਰੱਖਿਆ ਕਰੇ, ਤਾਂ ਜੋ ਸਾਡੇ ਮੁੜ ਹਿਰਦੇ ਵਿੱਚ ਦੁਬਾਰਾ ਦੁੱਖਾਂ ਦਾ ਡੇਰਾ ਨਾ ਬਣੇ ਅਤੇ ਦੁਖੀ ਅਸੀਂ ਨਾ ਹੋਈਏ, ਉਹਨਾਂ ਦਾ ਡੇਰਾ ਜੀਵਨ ਦੇ ਵਿੱਚੋਂ ਮੁੱਕਿਆ ਰਹੇ। ਫਿਰ ਸੂਖ ਮਨ ਮਹਿ ਆਏ ਵਸਿਆ, ਦੁੱਖ ਡੇਰਾ ਢਾਇਆ, ਹੁਣ ਉਹਦੇ ਬਦਲੇ 'ਚ ਸੂਖ ਮਨ ਮਹਿ ਆਏ ਵਸਿਆ, ਮਨ ਵਿੱਚ ਸੁੱਖ ਆ ਕੇ ਵੱਸ ਗਏ। ਜਾਮ ਤੈਂ ਫੁਰਮਾਇਆ, ਰੱਬ ਜੀ ਉਹ ਜਦੋਂ ਤੂੰ ਹੁਕਮ ਕੀਤਾ ਦੁੱਖ ਛੱਡ ਗਏ, ਸੁੱਖ ਆ ਗਏ, ਦੁੱਖ ਛੱਡ ਗਏ, ਸੁੱਖ ਆ ਗਏ ਜਦੋਂ ਤੂੰ ਹੁਕਮ ਕੀਤਾ। ਜਾਮ, ਜਾਮ ਮਤਲਬ ਜਦੋਂ, ਤੈਂ ਤੂੰ ਫੁਰਮਾਇਆ, ਹੁਕਮ ਕੀਤਾ, ਜਦੋਂ ਤੁਸੀਂ ਹੁਕਮ ਕੀਤਾ ਸੁੱਖ ਮਨ ਮਹਿ ਆਏ ਵਸਿਆ, ਮਨ ਵਿੱਚ ਸੁੱਖ ਆਉਣ ਵਸੇ, ਮਨ ਵਿੱਚ ਸੁੱਖ ਆਉਣ ਵਸੇ, ਜਦੋਂ ਸੁੱਖ ਹੀ ਆ ਗਏ ਫਿਰ ਦੁੱਖ ਤਾਂ ਨਹੀਂ ਨਾ ਰਿਹਾ ਜੀ, ਮਨ ਦਾ ਆਨੰਦ ਆ ਗਿਆ, ਮਨ ਦੀ ਖੁਸ਼ੀ ਮਿਲ ਗਈ, ਮਨ ਦੀ ਪ੍ਰਸੰਨਤਾ ਮਿਲ ਗਈ, ਮਨ ਦੇ ਦੁੱਖ ਕੱਟੇ ਗਏ। ਲਾਜ਼ਮੀ ਹੈ ਉਹਦੀ ਬੰਦਗੀ ਵਿੱਚ ਜੁੜ ਕੇ ਰਹਿਣਾ, ਆਪਣੇ ਲਈ ਨਹੀਂ, ਆਪਣੇ ਮਨ ਦੀ ਪ੍ਰਸੰਨਤਾ ਲਈ ਜੁੜਿਆ ਕਰੀਏ, ਮਨ ਦੁਖੀ ਨਾ ਹੋਏ। ਮਨ ਨੂੰ ਆਧਾਰ ਮਿਲਿਆ ਰਹੇ, ਮਨ ਨੂੰ ਆਸਰਾ ਮਿਲਿਆ ਰਹੇ, ਮਨ ਨੂੰ ਉਹਦੀ ਬੰਦਗੀ 'ਚ ਭਾਵੇਂ ਥੋੜ੍ਹੇ ਚਿਰ ਲਈ ਜੋੜਿਆ ਕਰੋ, ਜੋੜਨ ਦਾ ਯਤਨ ਕਰਿਆ ਕਰੀਏ, ਮਨ ਕੋਲ ਆਸਰਾ ਬਣਿਆ ਰਹਿੰਦਾ। ਕਈ ਵਾਰੀ ਨਾ ਜੀ ਆਪਾਂ ਕੋਈ ਨੇਮ ਬੱਧਾ ਚੱਟੀ ਕਰਦੇ ਹਾਂ, ਕੋਈ ਵੀ ਉਹ ਬੱਧਾ ਚੱਟੀ ਕਰਦੇ ਹਾਂ ਕਰਦੇ ਹਾਂ, ਫਿਰ ਆਦਤ ਬਣ ਜਾਂਦੀ ਹੈ। ਜਦੋਂ ਆਦਤ ਬਣ ਜਾਂਦੀ ਹੈ ਕਈ ਵਾਰੀ ਫਿਰ ਮਨੁੱਖ ਕਹਿੰਦਾ ਵੀ ਹੁਣ ਇਹ ਕਰਮ ਦੀ ਲੋੜ ਨਹੀਂ ਹੈ, ਪਰ ਮੈਂ ਫਿਰ ਵੀ ਕਰਦਾ ਵੀ ਜੋ ਆਦਤ ਬਣੀ ਹੈ ਉਹ ਬਣੀ ਰਹੇ। ਮੈਂ ਦੁੱਖਾਂ ਨੂੰ ਖਤਮ ਕਰਨ ਵਾਸਤੇ ਨੇਮ ਕਰਨਾ ਸ਼ੁਰੂ ਕੀਤਾ ਵੀ ਸੁੱਖ ਮਿਲ ਜਾਣ, ਹੌਲੀ ਹੌਲੀ ਕਰਦਿਆਂ ਕਰਦਿਆਂ ਸੁੱਖ ਆ ਗਿਆ, ਹੁਣ ਫਿਰ ਵੀ ਜੇ ਮੈਂ ਉਸ ਨੇਮ ਵਿੱਚ ਜੁੜਿਆ ਰਵਾਂ ਮੇਰੇ ਲਈ ਚੰਗਾ ਹੀ ਹੋਏਗਾ, ਮੇਰੇ ਮਨ ਦਾ ਆਧਾਰ ਆਸਰਾ ਬਣਿਆ ਰਵੇ। ਇਹ ਨਹੀਂ ਵੀ ਹੁਣ ਮੈਨੂੰ ਮੇਰੇ ਮਨ ਨੂੰ ਲੋੜ ਹੈ ਅਤੇ ਮੈਂ ਮਨ ਨੂੰ ਆਸਰਾ ਦੇਈ ਜਾਵਾਂ ਅਤੇ ਜਿੱਦਣ ਆਖਾਂ ਵੀ ਹੁਣ ਸੁੱਖ ਆ ਗਏ ਉਦੋਂ ਬਾਅਦ 'ਚ ਕਹਾਂ ਮਨਾ ਹੁਣ ਤੈਨੂੰ ਕੀ ਲੋੜ ਹੈ ਸਹਾਰੇ, ਇਹ ਥੋੜ੍ਹੀ ਹੁੰਦਾ ਜੀ। ਆਪਾਂ ਜੇ ਘਰ ਦੀ ਛੱਤ ਪਾਉਣ ਵਾਸਤੇ ਸਹਾਰਾ ਦੇ ਕੇ ਛੱਤ ਪਾਈ ਹੈ ਅਤੇ ਜਦੋਂ ਛੱਤ ਪੈ ਗਈ ਉਦੋਂ ਬਾਅਦ 'ਚ ਥੱਲੋਂ ਅਸੀਂ ਸਹਾਰੇ ਕੱਢ ਦਿੰਦੇ, ਇੱਦਾਂ ਤਾਂ ਨਹੀਂ ਹੋਇਆ? ਛੱਤ ਪਾਈ, ਛੱਤ ਪਾਉਣ ਲੱਗਿਆਂ ਸਹਾਰਾ ਦਿੱਤਾ, ਕੰਧਾਂ ਖੜੀਆਂ ਕੀਤੀਆਂ,
ਕੰਧਾਂ ਖੜੀਆਂ ਕਰਕੇ ਪਿੱਲਰ ਖੜ੍ਹੇ ਕਰਕੇ ਫਿਰ ਛੱਤ ਪਾਈ। ਜਦੋਂ ਛੱਤ ਪੈ ਗਈ ਉਦੋਂ ਬਾਅਦ 'ਚ ਕੋਈ ਵੇਖਿਆ ਜਿਹੜਾ ਕੰਧਾਂ ਢਾਉਂਦਾ ਹੋਵੇ ਅਤੇ ਪਿੱਲਰ ਢਾਉਂਦਾ ਹੋਵੇ ਵੀ ਹੁਣ ਢਾ ਦਿਓ ਭਾਈ, ਛੱਤ 'ਤੇ ਪੈ ਗਈ। ਛੱਤ ਪੈ ਜਾਣ 'ਤੇ ਕਦੇ ਕੰਧਾਂ 'ਤੇ ਪਿੱਲਰ ਨਹੀਂ ਢਾਏ ਜਾਂਦੇ, ਔਰ ਹਰ ਇੱਕ ਨੂੰ ਪਤਾ ਜਿਹੜੀਆਂ ਕੰਧਾਂ 'ਤੇ ਪਿੱਲਰ ਖੜ੍ਹੇ ਕੀਤੇ ਛੱਤ ਇਹਦੇ ਸਹਾਰੇ ਹੀ ਖੜੋਤੀ ਹੈ, ਇਹਦੇ ਆਸਰੇ 'ਤੇ ਖੜੋਤੀ ਹੈ। ਜੇ ਕਿਸੇ ਕਾਰਨ ਕਰਕੇ ਕੋਈ ਕੰਧ ਢਾਉਣੀ ਪੈ ਜੇ ਨਾ, ਇਨਸਾਨ ਕੰਧ ਢਾਉਣ ਤੋਂ ਪਹਿਲਾਂ ਉਹਦੇ ਥੱਲੇ ਸਹਾਰਾ ਲਾਉਂਦਾ ਵੀ ਛੱਤ ਨਾ ਡਿੱਗੇ, ਇਹਨੂੰ ਸਹਾਰਾ ਦਿਓ। ਉਹ ਜਿਹੜੇ ਮਨ ਨੂੰ ਆਪਾਂ ਸਹਾਰਾ ਦੇ ਕੇ ਖੜਿਆਂ ਕੀਤਾ, ਆਸਰਾ ਦੇ ਕੇ ਖੜਿਆਂ ਕੀਤਾ, ਨਿਟਾਲ ਹੋਏ ਮਨ ਨੂੰ ਮੁੜ ਦੁਬਾਰਾ ਸੁਚੇਤ ਕਰਕੇ ਖੜਾਇਆ ਹੈ, ਉਹ ਮਨ ਜਦੋਂ ਆਸਰੇ 'ਤੇ ਖੜੋ ਗਿਆ, ਹੁਣ ਇਹ ਥੋੜ੍ਹੀ ਹੈ ਵੀ ਮਨ ਖੜੋ ਗਿਆ ਅਤੇ ਮੈਂ ਆਸਰਾ ਹੀ ਖਿੱਚ ਲਾਂ ਵੀ ਖੜੋਤਾ ਰਹਿ, ਜਦੋਂ ਆਸਰਾ ਖਿੱਚ ਲਾਂਗੇ ਤਾਂ ਮਨ ਨੇ ਫਿਰ ਡਿੱਗਣਾ ਹੀ ਹੈ। ਇਸ ਲਈ ਗੁਰੂ ਸਾਹਿਬ ਜੀ ਕਹਿੰਦੇ ਨਾਮ ਤੇਰਾ ਆਧਾਰ ਮੇਰਾ ਆਸਰਾ ਹੈ, ਮੇਰੇ ਮਨ ਦਾ ਸਹਾਰਾ ਹੈ, ਤੇਰੀ ਬੰਦਗੀ ਮੇਰੇ ਮਨ ਦਾ ਆਸਰਾ ਹੈ। ਗੁਰੂ ਸਾਹਿਬ ਕਹਿੰਦੇ ਅਕਾਲ ਪੁਰਖ ਜੀਓ, ਤੁਸੀਂ ਕਿਰਪਾ ਕੀਤੀ, ਰਹਿਮਤ ਕਰਕੇ ਸਾਡੇ ਜੀਵਨ ਦੇ ਵਿੱਚ ਸੁੱਖਾਂ ਨੂੰ ਵਸਾਇਆ ਨਾ, ਅਤੇ ਸੁੱਖ ਸਾਡੀ ਜ਼ਿੰਦਗੀ 'ਚ ਉਦੋਂ ਆਏ ਜਦੋਂ ਆਪ ਜੀ ਨੇ ਹੁਕਮ ਕੀਤਾ, ਅਤੇ ਆਪ ਜੀ ਦੇ ਹੁਕਮ ਸਦਕਾ ਜੀਵਨ ਦੇ ਵਿੱਚੋਂ ਦੁੱਖਾਂ ਦਾ ਡੇਰਾ ਢਹਿ ਗਿਆ ਅਤੇ ਸੁੱਖਾਂ ਦਾ ਵਾਸਾ ਹੋਇਆ।

ਫਿਰ ਜੀ ਦੂਸਰੇ ਪਦੇ ਦੀ ਸੰਪੂਰਨਤਾ ਕਰ ਰਹੇ ਗੁਰੂ ਸਾਹਿਬ। ਨਦਰ ਤੁਧ ਅਰਦਾਸ ਮੇਰੀ, ਸਾਡਾ ਕੰਮ ਤਾਂ ਅਰਦਾਸ ਹੀ ਕਰਨਾ ਹੈ ਨਾ ਜੀ। ਸਾਡੀ ਅਰਦਾਸ ਪੂਰੀ ਹੋਣੀ ਹੈ ਨਹੀਂ ਹੋਣੀ, ਪੂਰੀ ਕਰਨੀ ਹੈ ਜਾਂ ਨਹੀਂ ਕਰਨੀ, ਇਹ ਸਾਡੇ ਵੱਸ ਦੀ ਗੱਲ ਨਹੀਂ ਹੈ। ਆਪਾਂ ਤਾਂ ਸਿਰਫ ਅਰਦਾਸ ਕਰਦੇ ਹਾਂ, ਔਰ ਕਰ ਵੀ ਸਿਰਫ ਅਰਦਾਸ ਹੀ ਸਕਦੇ ਹਾਂ, ਹੋਰ ਕੁਛ ਕਰ ਵੀ ਨਹੀਂ ਸਕਦੇ। ਇਕੱਲੀ ਅਰਦਾਸ ਕਰਦੇ ਨਹੀਂ, ਕਰ ਹੀ ਇਕੱਲੀ ਅਰਦਾਸ ਸਕਦੇ ਹਾਂ, ਹੋਰ ਚਾਰਾ ਹੀ ਕੋਈ ਨਹੀਂ। ਇਹ ਨਹੀਂ ਵੀ ਮੈਂ ਅਰਦਾਸ ਕਰਦਾ ਹਾਂ ਮੈਂ ਬੜਾ ਕੁਛ ਕਰ ਸਕਦਾ, ਨਹੀਂ ਮੈਂ ਸਿਰਫ ਅਰਦਾਸ ਹੀ ਕਰ ਸਕਦਾ। ਕਹਿਣ 'ਚ ਬੜਾ ਫਰਕ ਹੈ ਵੀ ਮੈਂ ਇਕੱਲੀ ਅਰਦਾਸ ਕੀਤੀ ਹੈ ਮੈਂ ਬਹੁਤ ਕੁਝ ਕਰ ਸਕਦਾ, ਨਹੀਂ ਮੈਂ ਕੁਛ ਵੀ ਨਹੀਂ ਕਰ ਸਕਦਾ, ਮੈਂ ਇਕੱਲੀ ਅਰਦਾਸ ਹੀ ਕਰ ਸਕਦਾ। ਇੱਥੋਂ ਤੱਕ ਅਰਦਾਸ ਪੂਰੀ ਵੀ ਮੈਂ ਨਹੀਂ ਕਰ ਸਕਦਾ। ਜੇ ਉਹ ਨਾ ਚਾਹੇ ਤੇ ਜਿੱਥੋਂ ਆਰੰਭਤਾ ਕੀਤੀ, ਜਾ ਮੈਂ ਕਹਿਆ ਕਹਿਣ ਤਾਂ ਮੈਂ ਕਹਿਆ ਕਹਿਣ ਜਾ ਤੁਜੈ ਕਹਾਇਆ ਨਾ, ਉਹ ਮਾਲਕਾ ਮੈਂ ਤਾਂ ਅਰਦਾਸ ਵੀ ਤਾਂ ਕੀਤੀ ਜੇ ਤੂੰ ਕਰਵਾਈ ਹੈ, ਜੇ ਤੂੰ ਨਾ ਕਰਵਾਉਂਦਾ ਮੈਂ ਅਰਦਾਸ ਕਿੱਥੋਂ ਕਰ ਲੈਂਦਾ। ਫਿਰ ਹੁਣ ਉਹ ਕੀਤੀ ਹੋਈ ਅਰਦਾਸ ਤੂੰ ਪੂਰੀ ਕਰਤੇ ਭਾਵੇਂ ਨਾ, ਮੇਰਾ ਕੋਈ ਚਾਰਾ ਥੋੜ੍ਹੀ ਹੈ। ਮੈਂ ਤੈਨੂੰ ਜਾ ਕੇ ਇਹ ਥੋੜ੍ਹੀ ਕਹਿ ਸਕਦਾ ਜਿਵੇਂ ਇਨਸਾਨ ਇਨਸਾਨ ਦੇ ਗਲ 'ਤੇ ਗੂਠਾ ਰੱਖ ਕੇ ਮਨਾ ਲੈਂਦਾ ਨਾ ਵੀ ਕਰ ਕੰਮ ਪੂਰਾ ਸਾਡਾ, ਅਤੇ ਰੱਬ ਨੂੰ ਜਾ ਕੇ ਕੀ ਆਖਾਂਗੇ ਵੀ ਸਾਡੀ ਅਰਦਾਸ ਪੂਰੀ ਕਰ। ਅਸੀਂ ਇੱਕ ਅਰਦਾਸ ਕਰਦੇ ਹਾਂ, ਮਾਲਕਾ ਇਹ ਮੇਰੀ ਅਰਦਾਸ ਹੈ, ਉਸ ਅਰਦਾਸ ਨੂੰ ਪੂਰਿਆਂ ਕਰਨ ਦੇ ਲਈ ਅਸੀਂ ਫਿਰ ਅਰਦਾਸ ਹੀ ਕਰਦੇ ਹਾਂ, ਅਸੀਂ ਉਹਦੇ ਅੱਗੇ ਜਾ ਕੇ ਆਪਦੀ ਜ਼ੋਰ ਅਜ਼ਮਾਇਸ਼ ਨਹੀਂ ਕਰਦੇ ਵੀ ਸਾਡੀ ਮਨ ਨਹੀਂ, ਸਿਰਫ ਅਰਦਾਸ। ਇਹਦੂ ਬਿਨਾਂ ਕੀ ਚਾਰਾ ਜੀ ਸਾਡੇ ਕੋਲ? ਜੇ ਇਹਦੂ ਬਿਨਾਂ ਚਾਰਾ ਹੁੰਦਾ ਫਿਰ ਬੰਦੇ ਅਰਦਾਸਾਂ ਥੋੜ੍ਹੀ ਕਰਦੇ, ਫਿਰ ਤਾਂ ਉਹ ਚਾਰਾ ਚਲਾਉਂਦੇ ਜਿਹੜਾ ਚੱਲਦਾ, ਫਿਰ ਅਰਦਾਸ ਕੌਣ ਕਰਦਾ ਜੀ? ਫਿਰ ਅਰਦਾਸ ਕੌਣ? ਜਿਵੇਂ ਆਪਾਂ ਇਨਸਾਨ ਕੋਲ ਜਾ ਕੇ ਪਹਿਲਾਂ ਰਿਕੁਐਸਟ ਕਰਦੇ ਹਾਂ ਵੀ ਭਾਈ ਮੇਰੀ ਰਿਕੁਐਸਟ ਹੈ ਮੇਰਾ ਕੰਮ ਕਰ ਦਿਓ, ਉਹ ਨਾ ਕਰੇ ਫਿਰ ਉਹਨੂੰ ਕਹਿੰਦੇ ਹਾਂ ਵੀ ਹੁਣ ਤੈਨੂੰ ਅਸੀਂ ਦੱਸਦੇ ਹਾਂ ਵੀ ਕੰਮ ਕਰਵਾਈ ਦਾ ਕਿੱਦਾਂ, ਫਿਰ ਜ਼ੋਰ ਨਾ ਕਰਵਾਉਂਦੇ ਨਾ ਵੀ ਰਾਹ ਲੱਭ ਲੈਣਾ ਕੋਈ ਨਹੀਂ, ਤੂੰ ਨਹੀਂ ਕਰਦਾ ਨਾ ਕਰ, ਅਸੀਂ ਤੈਨੂੰ ਕੰਮ ਕਰਕੇ ਵਿਖਾਵਾਂਗੇ, ਫਿਰ ਆਪਾਂ ਦੂਜਾ ਚਾਰਾ ਵਰਤੀ ਦਾ। ਅਤੇ ਜੇ ਅਕਾਲ ਪੁਰਖ ਅੱਗੇ ਅਰਦਾਸ ਤੋਂ ਬਿਨਾਂ ਚਾਰਾ ਚੱਲਦਾ ਹੁੰਦਾ ਫਿਰ ਬੰਦਾ ਅਰਦਾਸ ਕਿਹੜਾ ਕਰਦਾ ਜੀ? ਕਿਹੜਾ ਅਰਦਾਸ ਕਰਦਾ? ਫਿਰ ਤਾਂ ਸਾਰੇ ਉਹੀ ਚਾਰਾ ਚਲਾਉਂਦੇ ਜਿਹੜਾ ਚਾਰਾ ਉਹਦੇ ਅੱਗੇ ਚੱਲ ਸਕਦਾ। ਅਤੇ ਗੁਰੂ ਸਾਹਿਬ ਨੇ ਸਪਸ਼ਟ ਹੀ ਸ਼ਬਦ ਵਰਤੇ, ਕਹਿੰਦੇ ਜਿਸ ਅੱਗੇ ਜ਼ੋਰ ਨਾ ਚੱਲਈ ਹਲੇ ਕੀਚੈ ਅਰਦਾਸ। ਫਿਰ ਮੈਂ ਉਹਦੇ ਅੱਗੇ ਰਿਕੁਐਸਟ ਕੀਤੀ ਹੈ, ਅਰਦਾਸ ਕੀਤੀ ਹੈ, ਉਹਨੇ ਮੰਨਣੀ ਹੈ ਕਿ ਨਹੀਂ ਇਹ ਵੀ ਉਹਦੀ ਮਰਜ਼ੀ ਹੈ। ਮੈਂ ਤਾਂ ਵਾਰ ਵਾਰ ਤਰਲੇ ਹੀ ਕਰ ਸਕਦਾ ਵੀ ਮਾਲਕਾ ਤਰਲਾ ਹੀ ਹੈ ਤੇਰੇ ਅੱਗੇ, ਇਹ ਤੋਂ ਬਿਨਾਂ ਕੁਝ ਨਹੀਂ ਹੈ ਔਰ ਨਾ ਹੀ ਕੁਝ ਕਰ ਸਕ, ਸਿਰਫ ਉਹਦੇ ਅੱਗੇ ਤਰਲੇ ਹੀ ਲਏ ਜਾ ਸਕਦੇ ਜੀ, ਔਰ ਕੁਛ ਨਹੀਂ ਕੀਤਾ ਜਾ ਸਕਦਾ। ਉਹਦੇ ਅੱਗੇ ਸਿਰਫ ਬੇਨਤੀਆਂ ਹੀ ਨੇ, ਇੱਕ ਕਰ ਲਓ, ਦੋ ਕਰ ਲਓ, ਸੌ ਕਰ ਲਓ, ਹਜ਼ਾਰ ਕਰ ਲਓ, ਬੇਨਤੀਆਂ ਹੀ ਨੇ। ਇਹ ਨਹੀਂ ਵੀ ਮੈਂ ਸੌ ਬੇਨਤੀ ਕਰ ਲਈ ਅਤੇ ਹੁਣ ਉਦੋਂ ਬਾਅਦ 'ਚ ਦੱਸੂ ਫਿਰ ਕੀ ਬਣਦਾ, ਨਹੀਂ। ਪਹਿਲੋਂ ਸਪਸ਼ਟ ਜੇ ਸ਼ਬਦ ਆਪ ਜੀ ਅੱਗੇ ਬੇਨਤੀ ਰੂਪ 'ਚ ਕੀਤੇ ਵੀ ਇੱਕ ਅਰਦਾਸ ਕੀਤੀ, ਉਹ ਅਰਦਾਸ ਪੂਰੀ ਹੋਵੇ ਉਹਦੇ ਲਈ ਅਸੀਂ ਦੂਜੀ ਅਰਦਾਸ ਹੀ ਕਰਦੇ ਹਾਂ, ਉਦੋਂ ਬਿਨਾਂ ਅਸੀਂ ਕੁਛ ਨਹੀਂ ਕਰ ਸਕਦੇ। ਇਸ ਲਈ ਗੁਰੂ ਸਾਹਿਬ ਕਹਿ ਰਹੇ ਮਾਲਕ ਜੀਓ ਨਦਰ ਤੁਧ ਨਦਰ ਤੇਰੀ ਅਰਦਾਸ ਮੇਰੀ, ਮੇਰੀ ਸਿਰਫ ਅਰਦਾਸ ਹੈ ਤੇਰੇ ਅੱਗੇ। ਔਰ ਜਿਨ ਆਪ ਉਪਾਇਆ ਪੈਦਾ ਤੂੰ ਕੀਤਾ, ਔਰ ਜਿਹਨੂੰ ਤੂੰ ਪੈਦਾ ਕੀਤਾ ਹੈ ਮਾਲਕਾ ਉਹ ਤੇਰੇ ਅੱਗੇ ਅਰਦਾਸ ਹੀ ਕਰ ਸਕਦਾ, ਤੇਰਾ ਜ਼ੋਰ ਹੈ ਭਾਈ, ਰੱਬ ਦਾ ਜ਼ੋਰ ਹੈ, ਤਾਕਤ ਹੈ ਉਹਦੀ। ਹੁਣ ਮੈਂ ਮੰਨ ਲਓ ਆਪਾਂ ਸਾਰੇ ਹੈ ਨਾ, ਸਾਨੂੰ ਬਣਾਇਆ ਕਿੰਨੇ ਹੈ,
ਅਕਾਲ ਪੁਰਖ ਨੇ। ਅਸੀਂ ਰੱਬ ਨੂੰ ਬਣਾ ਸਕਦੇ ਹਾਂ? ਨਹੀਂ। ਜੇ ਅਸੀਂ ਸਾਨੂੰ ਰੱਬ ਨੇ ਬਣਾਇਆ, ਅਸੀਂ ਰੱਬ ਬਣਾ ਨਹੀਂ ਸਕਦੇ। ਜੇ ਅਸੀਂ ਰੱਬ ਬਣਾ ਸਕਦੇ ਹੋਈਏ, ਫਿਰ ਤਾਂ ਜਦੋਂ ਮਰਜ਼ੀ ਮਨਾ ਲਈਏ ਵੀ ਸਾਡੀ ਮਨ ਪਹਿਲੋਂ, ਕਿਉਂਕਿ ਤੈਨੂੰ ਮੈਂ ਰੱਬ ਬਣਾਇਆ। ਜਿਵੇਂ ਹੁਣ ਵੋਟਾਂ ਦਾ ਦੌਰ ਚੱਲਦਾ, ਜਿਹੜੇ ਘਰ 'ਚ ਚਾਰ ਕੁ ਵੋਟਾਂ ਇਕੱਠੀਆਂ ਪੈ ਜਾਣ, ਅਗਲੇ ਜਾ ਕੇ ਰੋਹਬ ਨਾਲ ਕਹਿੰਦੇ ਨੇ ਵੀ ਵੋਟਾਂ ਸਾਡੇ ਘਰ ਦੀਆਂ ਪਈਆਂ, ਤੂੰ ਤਾਂ ਬਣਿਆ। ਪਹਿਲਾਂ ਸਾਡੀ ਸੁਣ, ਸਾਡੀਆਂ ਹੁਣ ਜਿਹੜੇ ਘਰ 'ਚੋਂ ਚਾਰ ਕੁ ਵੋਟਾਂ ਇਕੱਠੀਆਂ ਪਾ ਦਈਏ, ਅਗਲਾ ਮੁੜ ਕੇ ਰੋਹਬ ਨਾਲ ਜਾ ਕੇ ਕਹਿੰਦਾ ਵੀ ਸਾਡੀ ਪੂਰੀ ਕਰਨੀ, ਅਤੇ ਅਗਲੀ ਵਾਰੀ ਫਿਰ ਭਾਈ ਇੱਕ ਵੀ ਵੋਟ ਨਹੀਂ ਪੈਣੀ। ਉਹ ਵੀ ਕਹਿੰਦਾ ਭਾਈ ਮੈਂ ਤੁਹਾਡੇ ਕਰਕੇ ਹੀ ਬਣਿਆ। ਅਤੇ ਰੱਬ ਨਾਲ ਇਹ ਥੋੜ੍ਹੀ ਕਹਿ ਸਕਦੇ, ਰੱਬਾ ਤੈਨੂੰ ਮੈਂ ਹੀ ਬਣਾਇਆ, ਪਹਿਲਾਂ ਮੇਰੀ ਸੁਣ, ਉਹਨੇ ਸਾਨੂੰ ਬਣਾਇਆ, ਅਸੀਂ ਉਹਨੂੰ ਨਹੀਂ ਬਣਾਇਆ। ਉਹਦੇ ਅੱਗੇ ਬੰਦਾ ਕੋਈ ਪਾਇਆ ਰੱਖਦਾ ਹੋਵੇ ਨਾ, ਅਹੁਦਾ ਰੱਖਦਾ ਹੋਵੇ ਕੋਈ ਛੋਟਾ ਮੋਟਾ ਹੀ, ਉਹਦੇ ਅੱਗੇ ਤਰਲੇ ਕਰਦਾ ਫਿਰਦਾ ਇੱਕ ਇਨਸਾਨ, ਉਹ ਆਪਣੇ ਹੀ ਹੰਕਾਰ 'ਚ ਤਰਿਆ ਫਿਰਦਾ ਵੀ ਮੈਂ ਅਹੁਦੇਦਾਰ, ਉਹ ਤਾਂ ਫੇਰ ਸੰਸਾਰ ਬਣਾਉਣ ਵਾਲਾ। ਇੱਕ ਇਨਸਾਨ ਨਹੀਂ ਮਾਣ ਜਿਹੜਾ ਇੱਕ ਨਿੱਕੇ ਜਿਹੇ ਅਹੁਦੇ 'ਤੇ ਬੈਠਾ ਹੈ, ਉਹ ਨਿੱਕੇ ਜਿਹੇ ਅਹੁਦੇ 'ਤੇ ਬੈਠਾ ਆਪਣੇ ਆਪ ਨੂੰ ਰੱਬ ਸਮਝਦਾ ਵੀ ਮੈਂ ਹੀ ਰੱਬ ਹਾਂ, ਬਸ ਜਦੋਂ ਜੀ ਕਰੇ ਜਿਹਨੂੰ ਮਰਜ਼ੀ ਲਾ ਦਿਆਂ, ਜਦੋਂ ਜੀ ਕਰੇ ਜਿਹਨੂੰ ਮਰਜ਼ੀ ਅਹੁਦੇ 'ਤੇ ਬਹਾ ਦਿਆਂ, ਜਦੋਂ ਜੀ ਕਰੇ ਜਿਹਨੂੰ ਮਰਜ਼ੀ ਆਪਣੇ ਮਗਰ ਤੋਰ ਲਾਂ, ਜਦੋਂ ਜੀ ਕਰੇ ਉਹਨੂੰ ਕਹਾਂ ਵੀ ਚੱਲ ਪਾਸੇ। ਇੱਕ ਇਨਸਾਨ ਅਤੇ ਉਹ ਜਿਹੜਾ ਸੰਸਾਰ ਬਣਾਉਣ ਵਾਲਾ ਜੀ, ਉਹ ਫਿਰ ਹੁਣ ਜਿਹੜਾ ਉਹ ਅਹੁਦੇਦਾਰ ਹੈ ਬੰਦਾ, ਉਹਦੇ ਅੱਗੇ ਜਾ ਕੇ ਕੋਈ ਤਰਲੇ ਕਰਦਾ ਫਿਰਦਾ ਜੀ ਸਾਡੀ ਇੱਦਾਂ ਸੇਵਾ ਕਰਦੇ ਹੋ, ਸਾਡੀ ਇੱਦਾਂ ਕਰਦੇ ਹੋ ਨਾ, ਸਾਡਾ ਆਹ ਕਰਮਕ ਸਵਾਰ ਦਿਓ ਇਨਸਾਨ ਤਲ। ਅਤੇ ਜਿਹਨੇ ਸੰਸਾਰ ਬਣਾਇਆ ਜੀ, ਉਹਦੇ ਕੋਲੋਂ ਅਸੀਂ ਆਪਣੀ ਜ਼ਿੰਦਗੀ ਲਈ ਮੰਗ ਰਹੇ ਹਾਂ, ਜੀਵਨ ਲਈ, ਆਪਣੇ ਮਨ ਲਈ ਮੰਗ ਰਹੇ ਹਾਂ, ਅਤੇ ਉਹਦੇ ਅੱਗੇ ਰੋਹਬ ਚੱਲ ਸਕਦਾ? ਫਿਰ ਉਹਦੇ ਅੱਗੇ ਕੀ ਹੈ? ਉਹਦੇ ਅੱਗੇ ਤਾਂ ਜਿੰਨੇ ਵਧੀਕ ਤਰਲੇ ਕਰਾਂਗੇ ਓਨਾ ਹੀ ਚੰਗਾ, ਓਨਾ ਹੀ ਭਲਾ ਹੈ ਵੀ ਮਾਲਕਾ ਮੈਂ ਤਾਂ ਦਿਨ ਰਾਤ ਤੇਰੇ ਅੱਗੇ ਤਰਲੇ ਕਰਦਾ, ਕਿਉਂਕਿ ਮੇਰਾ ਸਿਵਾਏ ਤਰਲਿਆਂ ਤੋਂ ਕੋਈ ਚਾਰਾ ਨਹੀਂ ਹੈ, ਕਿਉਂਕਿ ਬਣਾਇਆ ਤੂੰ ਹੈ ਮੈਨੂੰ, ਮੈਂ ਨਹੀਂ ਤੈਨੂੰ ਬਣਾਇਆ, ਤੂੰ ਮੈਨੂੰ ਬਣਾਇਆ, ਮੈਂ ਤੇਰੇ ਅੱਗੇ ਅਰਦਾਸ ਕਰਦਾ ਹਾਂ। ਫਿਰ ਤਾਂ ਮੈਂ ਕਹਿਆ ਕਹਿਣ ਮਾਲਕਾ, ਅਰਦਾਸ ਵੀ ਮੈਂ ਤਾਂ ਆਖ ਸਕਦਾ ਜਾਂ ਤੁਝੈ ਕਹਾਇਆ, ਜੇ ਤੂੰ ਮੇਰੇ ਕੋਲੋਂ ਆਪਣੇ ਚਰਨਾਂ ਵਿੱਚ ਅਰਦਾਸ ਕਰਵਾ ਲਵੇਂ, ਮੈਂ ਤਾਂ ਅਰਦਾਸ ਕਰ ਸਕਦਾ, ਨਹੀਂ ਤੇ ਮੇਰੀ ਕੋਈ ਪਾਇਆ ਨਹੀਂ ਹੈ ਕਿ ਮੈਂ ਤੇਰੇ ਅੱਗੇ ਅਰਦਾਸ ਵੀ ਕਰ ਸਕਾਂ। ਅਰਦਾਸ ਕਰਨ ਦਾ ਉਹ ਬਲ ਬਖਸ਼ਦਾ ਤਾਂ ਜੀਵ ਅਰਦਾਸ ਕਰਦਾ ਜੀ, ਨਹੀਂ ਤੇ ਕਈ ਵਾਰੀ ਅਰਦਾਸ ਦੇ ਬੋਲ ਵੀ ਜ਼ੁਬਾਨਾਂ 'ਚ ਹੀ ਰਹਿ ਜਾਂਦੇ ਨੇ, ਉਹ ਨਾ ਚਾਹੇ ਅਰਦਾਸ ਦਾ ਬੋਲ ਵੀ ਉੱਥੇ ਹੀ ਰਹਿ ਜਾਂਦੇ। ਜਿੰਨੀ ਕੁ ਉਹਦੇ ਅੱਗੇ ਅਰਦਾਸ ਅਸੀਂ ਕਰਦੇ ਹਾਂ, ਉਹਦੀ ਬਖਸ਼ਿਸ਼ ਨਾਲ ਕਰਦੇ ਹਾਂ, ਉਹਦੀ ਰਹਿਮਤ ਤੋਂ ਬਿਨਾਂ ਨਹੀਂ। ਚਾਹੇ ਆਪਣੇ ਪਰਿਵਾਰ ਦੀ ਤੰਦਰੁਸਤੀ ਵਾਸਤੇ, ਪਰਿਵਾਰ ਦੇ ਸੁੱਖ ਵਾਸਤੇ, ਆਪਣੀ ਤੰਦਰੁਸਤੀ ਵਾਸਤੇ, ਆਪਣੇ ਮਨ ਦੀ ਪ੍ਰਸੰਨਤਾ ਵਾਸਤੇ ਜਿੰਨੀ ਵੀ ਅਰਦਾਸ ਕਰਦੇ ਹਾਂ, ਉਹ ਬਖਸ਼ਦਾ ਅਤੇ ਕਰਦੇ ਹਾਂ, ਨਹੀਂ ਤੇ ਅਰਦਾਸ ਕਰਨ ਦਾ ਬਲ ਵੀ ਸਾਡੇ ਕੋਲ ਆਪਣਾ ਨਹੀਂ ਹੈ, ਸਾਡੇ ਕੋਲ ਆਪਣਾ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਾਲਕਾ ਤੇਰੀ ਬਖਸ਼ਿਸ਼ ਹੈ, ਤੂੰ ਅਖਵਾਈ ਜਾਂਦਾ ਅਤੇ ਅਸੀਂ ਤੇਰੇ ਅੱਗੇ ਆਖ ਰਹੇ ਹਾਂ, ਤੇਰੇ ਅੱਗੇ ਅਰਜ਼ੋਈ ਕਰ ਰਹੇ ਹਾਂ, ਜਿਵੇਂ ਤੂੰ ਸਾਡੇ ਕੋਲੋਂ ਅਰਦਾਸ ਕਰਵਾ

ਹੁਣ ਨਾ ਜੀ ਗੁਰੂ ਸਾਹਿਬ ਨੇ ਤੀਸਰਾ ਪਤਾ ਬੜਾ ਪਿਆਰਾ ਬਖਸ਼ਿਆ, ਵਾਰੀ ਖਸਮ ਕਢਾਏ ਹੁਣ ਇਹਨੂੰ ਨਾ ਸਮਝਣ ਵਾਸਤੇ ਇੱਦਾਂ ਕਹਿ ਲਓ ਜਿਵੇਂ ਕੋਈ ਇਨਸਾਨ, ਸਿਰਫ ਮੈਂ ਉਦਾਹਰਣ ਲਈ ਜ਼ਿਕਰ ਕਰ ਰਿਹਾ, ਲਾਟਰੀ ਪਾਉਂਦਾ ਨਾ ਉਹ ਇੱਕ ਦੀ ਨਿਕਲਦੀ ਹੈ ਅਤੇ ਲਾਟਰੀ ਪਾਉਣ ਵਾਲੇ ਕਿੰਨੇ ਨੇ, ਜਿਹੜਾ ਇਨਾਮ ਮਿਲਣਾ ਉਹ ਇੱਕ ਨੂੰ ਹੀ ਮਿਲਣਾ, ਸਾਰਿਆਂ ਨੂੰ ਨਹੀਂ ਮਿਲਦਾ। ਆ ਮਨੁੱਖਾ ਜਨਮ ਸਾਨੂੰ ਮਿਲਿਆ ਹੋਇਆ ਇਨਾਮ ਹੈ, ਔਰ ਇਹਨੂੰ ਹਾਸਲ ਕਰਨ ਵਾਸਤੇ ਬੜਿਆਂ ਨੇ ਜ਼ੋਰ ਲਾਇਆ ਸੀ, ਪਰ ਉਹ ਜਿਹੜਾ ਜ਼ੋਰ ਸੀ ਨਾ, ਉਹ ਜਿਹੜੀ ਦੌੜ ਸੀ, ਉਸ ਦੌੜ ਵਿੱਚ ਅਸੀਂ ਜਿੱਤੇ ਹਾਂ, ਬਾਕੀ ਸਾਰੇ ਹਾਰ ਗਏ। ਜਿਹੜਾ ਜਿੱਤਦਾ ਉਹਨੂੰ ਇਨਾਮ ਮਿਲਦਾ। ਵਿਗਿਆਨ ਇਹ ਗੱਲ ਮੰਨਦਾ ਅੱਜ ਕਿ ਜਦੋਂ ਗਰਭ ਦੇ ਵਿੱਚ ਵਾਸੇਰੀ ਵਾਰੀ ਆਉਂਦੀ ਹੈ ਤੇ ਬੜੇ ਸ਼ੁਕਰਾਣੂ ਦੌੜ ਲਾਉਂਦੇ ਨੇ, ਪਰ ਇੱਕ ਦਾ ਵਾਸਾ ਗਰਭ ਵਿੱਚ ਹੁੰਦਾ ਹੈ, ਬਾਕੀ ਸਾਰੇ ਦੌੜ ਹਾਰ ਜਾਂਦੇ। ਆ ਮਨੁੱਖਾ ਜਨਮ ਦੀ ਦੌੜ ਵਿੱਚੋਂ ਅਸੀਂ ਜਿੱਤੇ ਹਾਂ, ਸਾਨੂੰ ਅਕਾਲ ਪੁਰਖ ਨੇ ਇਨਾਮ ਦਿੱਤਾ ਮਨੁੱਖਾ ਜਨਮ। ਵਾਰੀ ਖਸਮ ਕਢਾਏ, ਕਹਿੰਦੇ ਸਾਡੇ ਖਸਮ ਨੇ ਸਾਡੀ ਵਾਰੀ ਕੱਢੀ ਹੈ, ਆ ਵਾਰੀ ਆ ਜਿਹੜੀ ਨਿਕਲੀ ਹੈ ਸਾਡੀ, ਕਿ ਅਸੀਂ ਕਿਰਤ ਕਮਾਉਂਦੇ ਰਹੇ, ਆਪਣੇ ਕਰਮ ਕਰਦੇ ਰਹੇ, ਉਹਨਾਂ ਕਰਮਾਂ ਵਿੱਚੋਂ ਕਿਹੜਾ ਕਰਮ ਉਹਨੂੰ ਪਾਇਆ, ਉਹਨੂੰ ਚੰਗਾ ਲੱਗਾ, ਉਹਨੇ ਉਹ ਕਰਮ ਵੇਖ ਕੇ ਸਾਡੀ ਵਾਰੀ ਕੱਢਤੀ ਵੀ ਚੱਲ ਭਾਈ ਤੈਨੂੰ ਮਨੁੱਖਾ ਜਨਮ ਦਿੱਤਾ। ਔਰ ਇਹ ਗੱਲ ਆਪਾਂ ਮੰਨਦੇ ਹਾਂ ਵੀ ਮਨੁੱਖਾ ਜਨਮ ਤੋਂ ਪਹਿਲਾਂ 84 ਲੱਖ ਜੂਨਾਂ ਭੋਗਦੇ ਹਾਂ। ਜੇ ਇਹ ਜੀਵਨ ਸਫਲ ਨਾ ਹੋਇਆ ਮੁੜ ਦੁਬਾਰਾ ਕਿੱਥੇ ਆ, ਫਿਰ 84 ਲੱਖ, ਫਿਰ ਉਹ 84 ਲੱਖ ਦਾ ਗੇੜ ਫਿਰ ਘੁੰਮੇਗਾ, ਫਿਰ ਕਿੱਥੇ ਜਾ ਕੇ ਦੁਬਾਰਾ ਸਾਨੂੰ ਵਾਰੀ ਮਿਲਣੀ ਹੈ ਕੋਈ ਦਾਵਾ ਨਹੀਂ। ਸਤਿਗੁਰੂ ਦੀ ਬਾਣੀ ਪੜ੍ਹੋ, ਕਿੰਨਾ ਜ਼ੋਰ ਲਾਇਆ, ਕਈ ਜਨਮ ਭਏ ਕੀਟ ਪਤੰਗਾ, ਗੁਰੂ ਅਰਜਨ ਸਾਹਿਬ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ, ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਰੋ ਗਿਣਤੀ ਹੁਣ। ਫਿਰ ਇੱਕ ਵਚਨ ਹੋਰ ਚੇਤੇ ਕਰ, ਇਹ ਤੇਰੀ ਅਵਸਰ, ਅਵਸਰ ਅਵਸਰ ਮੌਕਾ, ਇਹ ਤੇਰੀ ਵਾਰ, ਇਹ ਤੇਰੀ ਵਾਰੀ ਹੈ, ਇਹੀ ਮੌਕਾ ਤੇ ਇਹੀ ਵਾਰੀ ਹੈ, ਘੱਟ ਭੀਤਰ ਤੂੰ ਦੇਖ ਮੁਰਾਰ, ਆਪਣੇ ਅੰਦਰ ਮੁਰਾਰੀ ਵੇਖ ਲਾ, ਅਕਾਲ ਪੁਰਖ ਨੂੰ ਵੇਖ ਲਾ, ਇਹੀ ਮੌਕਾ ਹੈ, ਗੋਲਡਨ ਚਾਂਸ ਕਹਿ ਲਓ।
ਜਿਵੇਂ ਵਿਦਿਆਰਥੀ ਪੜ੍ਹਦੇ ਨਾ ਕਿਸੇ ਪੇਪਰ 'ਚੋਂ ਸਫਲੀ ਆ ਜੇ, ਇੱਕ ਵਾਰੀ ਦਿੰਦਾ, ਦੋ ਵਾਰੀ ਦਿੰਦਾ, ਤੀਜੀ ਵਾਰੀ ਗੋਲਡਨ ਚਾਂਸ ਮਿਲਦਾ, ਅਤੇ ਜਦੋਂ ਗੋਲਡਨ ਚਾਂਸ ਮਿਲਦਾ ਨਾ ਉਹ ਆਪ ਹੀ ਕਹੀ ਜਾਂਦਾ ਆਹੀ ਮੌਕਾ, ਨਹੀਂ ਤਾਂ ਫਿਰ ਸਾਰਾ ਕੁਛ ਦੁਬਾਰਾ ਕਰਨਾ ਪੈਣਾ, ਫਿਰ ਸਾਰਾ ਸਾਲ ਦੁਬਾਰਾ ਉਸੇ ਜਮਾਤ 'ਚ ਲਾਉਣਾ ਪੈਣਾ। ਜੇ ਤਾਂ ਉਹ ਸਫਲੀ ਕੱਢ ਜੇ ਫਿਰ ਤਾਂ ਉਹਦਾ ਸਾਲ ਜਾਂਦਾ ਬਚ, ਜੇ ਨਾ ਫਿਰ ਦੁਬਾਰਾ ਸਾਲ ਲਾਉਣਾ ਪੈਂਦਾ। ਕਿਸੇ ਨੇ ਨਾ ਦਸਵੀਂ ਦਾ ਮੈਟ੍ਰਿਕ ਦੇ, ਪਲੱਸ ਟੂ ਦੇ, ਜਾਂ ਗ੍ਰੈਜੂਏਸ਼ਨ ਦੇ, ਜਾਂ ਪੋਸਟ ਗ੍ਰੈਜੂਏਸ਼ਨ ਦਾ ਪੇਪਰ ਦਿੱਤੇ, ਐਗਜ਼ਾਮ ਦਿੱਤੇ, ਇੱਕ ਸਬਜੈਕਟ 'ਚੋਂ ਸਫਲੀ ਆਈ, ਦੋ 'ਚੋਂ ਆ ਗਈ, ਔਰ ਜੇ ਦੋ 'ਚੋਂ ਆ ਜੇ ਫਿਰ ਤਾਂ ਅਗਲੇ ਇਹ ਵੀ ਕਹਿ, ਹੁਣ ਤਾਂ ਇਹ ਵੀ ਕਹਿਣ ਲੱਗ ਗਏ ਨਾ ਵੀ ਹੁਣ ਤਾਂ ਦੁਬਾਰਾ ਹੀ ਕਰਨੀ ਪੈਣੀ, ਇੱਕ 'ਚੋਂ ਹੁੰਦੀ ਤਾਂ ਭਾਵੇਂ ਬਚ ਜਾਂਦਾ, ਉਹ ਇੱਕ 'ਚੋਂ ਆਈ ਉਹਨੂੰ ਚਾਂਸ ਮਿਲਿਆ, ਭਰ ਦੇ ਉਹਨੇ ਭਰਤੀ, ਫਿਰ ਰਹਿ ਗਿਆ ਦੂਜੀ ਵਾਰੀ, ਫਿਰ ਰਹਿ ਗਿਆ ਤੀਜੀ ਵਾਰੀ, ਕਹਿੰਦਾ ਗੋਲਡਨ ਚਾਂਸ ਹੈ, ਅਵਸਰ ਹੈ, ਮੌਕਾ ਇਹੀ ਹੈ ਬਸ। ਫਿਰ ਉਹ ਬੜੇ ਤਰਲੇ ਕਰਦਾ ਵੀ ਕਿਸੇ ਤਰ੍ਹਾਂ ਪਾਰ ਲੰਘ ਜਾਂ, ਜੇ ਨਾ ਲੰਘਿਆ ਤਾਂ ਮੁੜ ਕੇ ਸਾਰੀ ਕਲਾਸ ਦੁਬਾਰਾ ਕਰਨੀ ਪੈਣੀ, ਸਾਰੀ ਕਲਾਸ ਦੁਬਾਰਾ ਕਰਨੀ ਪੈਣੀ। ਫਿਰ ਉਹ ਵੱਡੀ ਚੋਟੀ ਦਾ ਜ਼ੋਰ ਲਾਉਂਦਾ, ਬੜੇ ਮੌਕੇ, ਪਰ ਅਖੀਰ ਆ ਮਿਲਿਆ ਗੋਲਡਨ ਚਾਂਸ, ਜਿੱਥੇ ਆਪਾਂ ਬੈਠੇ ਹਾਂ, ਸਰੀਰ 'ਚ ਬੈਠੇ ਹਾਂ ਨਾ, ਇਹ ਗੋਲਡਨ ਚਾਂਸ ਹੈ। ਇਹ ਲੰਘ ਗਿਆ ਫਿਰ ਦੁਬਾਰਾ ਗੇੜ ਪੈਣਾ, ਕਿੱਥੋਂ ਸ਼ੁਰੂ ਹੋਣਾ ਕਿੱਥੇ ਮੁੱਕਣਾ ਕੋਈ ਪਤਾ ਨਹੀਂ। ਜੇ ਗੋਲਡਨ ਚਾਂਸ ਮਿਸ ਹੋ ਗਿਆ ਤੇ ਆਖਰੀ ਵਾਰੀ ਹੈ। ਇਸੇ ਕਰਕੇ ਭਗਤ ਰਵਿਦਾਸ ਜੀ ਨੇ ਕਿਹਾ ਨਾ, ਬਹੁਤ ਜਨਮ ਬਿਛੁਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵਾਂ, ਚਿਰ ਭਇਓ ਦਰਸ਼ਨ ਦੇਖੇ। ਆਹੀ ਵਾਰੀ ਹੈ ਬਸ। ਗੁਰੂ ਸਾਹਿਬ ਕਹਿੰਦੇ ਭਾਈ ਇਹ ਅਕਾਲ ਪੁਰਖ ਨੇ ਤਰਸ ਕੀਤਾ, ਵਾਰੀ ਖਸਮ ਕਢਾਏ ਕਿਰਤ ਕਮਾ ਬਣਾ, ਉਹਨੇ ਸਾਡੀ ਵਾਰੀ ਕੱਢੀ ਹੈ। ਵਾਰੀ ਕੱਢੀ ਕਾਹਦੇ ਵਾਸਤੇ ਹੈ, ਗੁਰਸੇਵਾ ਤੇ ਭਗਤ ਕਮਾਈ ਤਾਬੇ ਮਾਨਸ ਦੇਹੀ ਪਾਈ, ਫਿਰ ਇਹਦੇ ਲਈ ਇਸ ਦੇਹੀ ਕੋ ਸਿਮਰੈ ਦੇਵ, ਦੇਵਤੇ ਵੀ ਸਿਮਰ ਰਹੇ ਵੀ ਸਾਨੂੰ ਮਿਲ ਜੇ, ਸੋ ਦੇਹੀ ਭਜ ਹਰ ਕੀ ਸੇਵ, ਕਰਿਆ ਕੀ ਘਰ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ, ਇਹ ਲਾਭ ਹੈ ਮਨੁੱਖਾ ਜਨਮ ਦਾ। ਸਾਹਿਬ ਕਹਿੰਦੇ ਵਾਰੀ ਖਸਮ ਕਢਾਏ ਕਿਰਤ ਕਮਾਵਨਾ, ਮੰਦਾ ਕਿਸੇ ਨਾ ਆਵੋ, ਤੈਨੂੰ ਵਾਰੀ ਮਿਲੀ ਹੈ ਤੂੰ ਐਵੇਂ ਕਿਉਂ ਝਮੇਲਿਆਂ 'ਚ ਫਸਦਾ, ਫਿਰ ਮੰਦਾ ਕਿਸੇ ਨਾ ਆਵ, ਝਗੜਾ ਪਾਵਨਾ ਕਹਿੰਦੇ ਉਹ ਕਿਸੇ ਲਾਈਨ 'ਚ ਖੜੋਤੇ ਹੋਈਏ ਨਾ, ਅਤੇ ਲਾਈਨ 'ਚ ਖੜੋਤੇ ਹਾਂ, ਜਿਹੜੀ ਲਾਈਨ 'ਚ ਖੜੋਤੇ ਸਾਂ ਉੱਥੇ ਵਾਰੀ ਆ ਗਈ, ਜਦੋਂ ਵਾਰੀ ਆਈ ਤਾਂ ਮਗਰ ਵਾਲੇ ਨਾਲ ਲੜ ਪਿਆ, ਹੁਣ ਜਦੋਂ ਮਗਰ ਖੜੋਤਾ ਜਿਹੜਾ ਲਾਈਨ 'ਚ ਉਹਦੇ ਨਾਲ ਲੜ ਪਿਆ, ਜਦੋਂ ਲੜ ਪਏ ਉਹ ਦੋਵਾਂ ਨੂੰ ਪਾਸੇ ਕਰਤਾ, ਕਹਿੰਦੇ ਤੁਸੀਂ ਪਾਸੇ ਹੋ ਕੇ ਲੜ ਲਓ, ਅਗਲਾ ਆਉਣ ਦਿਓ, ਵੀ ਤੁਸੀਂ ਪਹਿਲਾਂ ਲੜਾਈ ਮੁਕਾ ਲਓ। ਉਹ ਜਦੋਂ ਲੜਾਈ ਕਰਦੇ ਆ ਉਹਨਾਂ ਨੂੰ ਲਾਈਨ 'ਚੋਂ ਬਾਹਰ ਕੱਢਦਾ, ਉਹ ਫਿਰ ਦੁਬਾਰਾ ਕਹਿੰਦੇ ਵੀ ਸਾਡੀ ਵਾਰੀ ਆਈ ਸੀ, ਉਹ ਕਹਿੰਦੇ ਹੁਣ ਪਿੱਛੇ ਜਾ ਕੇ ਲੱਗੋ ਭਾਈ, ਹੁਣ ਜੋ ਦੁਬਾਰਾ ਵਾਰੀ ਦੇ ਉਡੀਕ ਕਰੋ। ਸਤਿਗੁਰੂ ਕਹਿੰਦੇ ਤੇਰੀ ਵਾਰੀ ਆਈ ਹੈ ਤੂੰ ਝਗੜੇ ਪਾਈ ਬੈਠਾ, ਤੂੰ ਝਮੇਲੇ ਪਾਈ ਬੈਠਾ, ਕਿੰਨੇ ਝਗੜੇ ਜੀ, ਜਿਹੜੇ ਬੰਦਾ ਦਿਨ ਰਾਤ ਸਹਿੜੀ ਬੈਠਾ, ਝਗੜੇ ਹੀ ਨੇ ਨਾ। ਸਤਿਗੁਰੂ ਕਹਿੰਦੇ ਚਾਹੀਦਾ ਤੇ ਅਸੀਂ ਵਾਰੀ ਆਈ ਹੈ, ਸੁਖੀ ਸਾਂਦੀ ਤੈਨੂੰ ਵਾਰੀ ਮਿਲੀ, ਮਨੁੱਖਾ ਜਨਮ ਮਿਲਿਆ, ਔਰ ਇਸ ਮਨੁੱਖਾ ਜਨਮ ਨੂੰ ਸੁੱਖਾਂ ਦੇ ਵਿੱਚ ਵਿਅਤੀਤ ਕਰ, ਉਹਦੀ ਯਾਦ ਵਿੱਚ ਗੁਜ਼ਾਰ, ਤੈਨੂੰ ਵਾਰੀ ਮਿਲੀ ਹੈ ਤੂੰ ਉਹਦਾ ਸ਼ੁਕਰ ਗੁਜ਼ਾਰ, ਤੂੰ ਲੜਾਈ ਪਾ ਕੇ ਬੈਠਾ, ਦਿਨ ਰਾਤ ਰੱਬ ਨਾਲ ਹੀ ਲੜੀ ਜਾਂਦਾ, ਉਹਦੇ ਨਾਲ ਹੀ ਮਿਹਣੋ ਮਿਹਣੀ ਹੋਇਆ ਨਾ, ਦਿਨ ਰਾਤ ਕਿਵੇਂ ਲੱਗਾ ਮਿਹਣੇ ਮਾਰਨ ਉਹਨੂੰ। ਵੇਖੋ ਮਗਰ ਵਾਲੇ ਨਾਲ ਲੜੇ, ਉਹ ਵੀ ਗੱਲ ਸਮਝ ਆਉਂਦੀ ਵੀ ਬੰਦੇ ਨੇ ਕਦੇ ਪਿੱਛੋਂ ਧੱਕਾ ਮਾਰਿਆ ਹੋਣਾ ਤੇ ਲੜ ਪਿਆ ਉਹਦੇ ਨਾਲ ਭਾਈ, ਜਾਂ ਕੁਝ ਮੰਦਾ ਬੋਲਿਆ ਹੋਣਾ ਲੜ ਪਿਆ,
ਜਿਹਨੇ ਅੱਗੋਂ ਬਖਸ਼ਿਸ਼ ਦੇਣੀ ਆ ਉਹਦੇ ਨਾਲ ਹੀ ਲੜੀ ਜਾਂਦਾ, ਉਹਦੇ ਨਾਲ ਹੀ ਝਗੜਾ ਪਾਈ ਬੇਟਾ, ਉਹਨੂੰ ਬਜਾ ਲੈ ਲਾ ਜਿੱਥੋਂ ਲੈਣਾ ਭਰਾ। ਜੇ ਤੂੰ ਸਾਡੇ ਨਾਲ ਲੜਨਾ ਤੇ ਫਿਰ ਜਿੱਥੋਂ ਤੈਨੂੰ ਵਸਤੂ ਪਦਾਰਥ ਮਿਲਦੀ ਲੈ ਲਾ, ਅਸੀਂ ਨਹੀਂ ਲੈਂਦੇ। ਫਿਰ ਬੰਦਾ ਸੌਰੀ ਫੀਲ ਕਰਦਾ ਨਾ ਜੀ, ਕੋਈ ਗੱਲ ਨਹੀਂ ਜੀ, ਗਲਤੀ ਹੋ ਗਈ, ਮੈਂ ਸੌਰੀ ਫੀਲ ਕਰਦਾ, ਮੈਂ ਮੰਦਾ ਬੋਲਿਆ, ਮੈਂ ਤੁਹਾਡੇ ਤੋਂ ਸੌਰੀ ਮੰਗਦਾ, ਸੌਰੀ ਫੀਲ ਕਰਦਾ, ਮੁਆਫ਼ੀ ਮੰਗਦਾ। ਮਾਲਕ ਕਹਿੰਦੇ ਜਿਹਦੇ ਨਾਲ ਤੂੰ ਝਗੜਾ ਪਾਈ ਬੈਠਾ, ਬਖਸ਼ਿਸ਼ ਵੀ ਉਹਨੇ ਹੀ ਕਰਨੀ ਹੈ, ਚੰਗਾ ਰਹੇਗਾ ਉਹਦੇ ਅੱਗੇ ਅਰਦਾਸ ਕਰ ਲਾ। ਵਾਰੀ ਖਸਮ ਕਢਾਏ ਕਿਰਤ ਕਮਾਵਣਾ ਮੰਦਾ ਕਿਸੇ ਨਾ ਆਖ, ਕਹਿੰਦੇ ਕਿਸੇ ਨੂੰ ਮੰਦਾ ਨਾ ਆਖ, ਝਗੜਾ ਪਾ ਕਿਉਂ ਝਗੜੇ ਪਾਈ ਬੈਠਾ ਹੈ ਮੰਦਾ ਆਖ।

0: ਸਾਹਿਬ ਫਿਰ ਕਹਿੰਦੇ ਕਹਿੰਦੇ ਨਾ ਪਾਏ ਝਗੜਾ, ਉਹ ਝਗੜਾ ਨਾ ਪਾ, ਔਰ ਉਹ ਵੀ ਝਗੜਾ ਮਾਲਕ ਨਾਲ। ਮਾਲਕ ਨਾਲ ਵੀ ਝਗੜਾ ਪਾਉਂਦਾ ਕੋਈ? ਨਾ ਪਾਏ ਝਗੜਾ ਸਵਾਮ ਮੰਮੇ, ਜਿਹੜਾ ਸਵਾਮ ਦਾ ਅਖੀਰੀ ਮੰਮਾ ਨਾ ਉਹਨੂੰ ਸਿਹਾਰੀ ਸਵਾਮੀ ਸੇਤੀ ਕਹਿੰਦੇ ਸਵਾਮੀ ਨਾਲ ਝਗੜਾ। ਤੇ ਸਵਾਮੀ ਨਾਲ ਜੇ ਝਗੜਾ ਪਾਏਗਾ, ਮਾਲਕ ਨਾਲ ਝਗੜਾ ਪਾਏਗਾ, ਆਪ ਆਪ ਵਿਹਾਵਣ ਕਿਹਦੇ ਤੇ? ਆਪਣੇ ਆਪ ਨੂੰ ਬਰਬਾਦ ਕਰਨ ਦੇ ਬਰਾਬਰ ਹੈ। ਵਜ੍ਹਾ ਗਵਾਏ ਅਗਲਾ ਮੂੰਹੇ ਮੂੰਹ ਪਾਣਾ ਖਾਏ। ਜੇ ਮਾਲਕ ਨਾਲ ਝਗੜਾ ਪਾਏਗਾ ਕਹਿੰਦੇ ਚੱਲ ਲੈ ਲਾ, ਜਿੱਥੋਂ ਤਨਖਾਹ ਮਿਲਦੀ ਲੈ ਲਾ। ਫਿਰ ਜੇ ਤਨਖਾਹ ਲੈਣੀ ਹੈ, ਤਨਖਾਹ ਦੇ ਨਾਲ ਇਨਾਮ ਲੈਣਾ, ਫਿਰ ਤੇ ਚੱਲੇ ਖਸਮ ਹੈ ਪਾਏ, ਫਿਰ ਤੇ ਖਸਮ ਦੀ ਰਜ਼ਾ 'ਚ ਚੱਲਣਾ ਪਏਗਾ, ਮਾਲਕ ਦੀ ਰਜ਼ਾ 'ਚ। ਜੇ ਉਹਦੀ ਰਜ਼ਾ 'ਚ ਨਹੀਂ ਚੱਲਦੇ, ਉਹਦੇ ਨਾਲ ਝਗੜਾ ਪਾ ਕੇ ਬੈਠੇ, ਅੱਗੋਂ ਉਹ ਵੀ ਕਹਿੰਦਾ ਜਾ ਫਿਰ ਜਿੱਥੋਂ ਮਿਲਦੀ ਜਾਂ ਤਨਖਾਹ ਲੈ ਲਾ। ਜਿਹਨਾਂ ਲਈ ਲੜਦਾ ਫਿਰਦਾ ਉਹਨਾਂ ਨੂੰ ਕਹਿ ਤਨਖਾਹ ਦਿਓ। ਫਿਰ ਹੁਣ ਮਾਲਕ ਕਹਿ ਦਿੰਦਾ ਨਾ ਵੀ ਜਿੰਨਾ ਪਿੱਛੇ ਤੂੰ ਝਗੜਦਾ ਫਿਰਦਾ ਤੇਰੇ ਮਗਰ ਖੜੋਤਾ ਕੋਈ ਨਹੀਂ, ਹੁਣ ਜਾ ਮੇਰੇ ਨਾਲ ਤੂੰ ਝਗੜਾ ਕੀਤਾ ਅਤੇ ਉਹਨਾਂ ਨੂੰ ਕਹਿ ਵੀ ਲਿਆਓ ਭਾਈ ਦਿਓ ਮੈਨੂੰ ਤਨਖਾਹ ਦਿਓ। ਹੁਣ ਮਾਲਕ ਨਾਲ ਤਾਂ ਮੇਰਾ ਝਗੜਾ ਤੁਸੀਂ ਕਰਵਾਇਆ। ਗੁਰੂ ਸਾਹਿਬ ਕਹਿੰਦੇ ਜੇ ਮਾਲਕ ਨਾਲ ਲੜੇਗਾ ਤਾਂ ਆਪਣੇ ਆਪ ਨੂੰ ਤਬਾਹ ਕਰੇਗਾ। ਰੱਬ ਨਾਲ ਲੜਾਂਗੇ ਤਾਂ ਆਪਣੇ ਆਪ ਨੂੰ ਤਬਾਹ ਹੀ ਕਰਾਂਗੇ ਨਾ ਜੀ, ਬਖਸ਼ਿਸ਼ ਤਾਂ ਉਹਨੇ ਦੇਣੀ ਹੈ। ਆਪ ਆਪ ਵਿਹਾਵਣ ਕਹਿੰਦੇ ਜਿਸ ਨਾਲ ਸੰਗਤ ਕਰ ਸ਼ਰੀਕੀ, ਉਹ ਜਿਹਦੀ ਸੰਗਤ ਕਰਨੀ ਸੀ ਉਹਦੇ ਨਾਲ ਤੂੰ ਸ਼ਰੀਕੇਬਾਜ਼ੀ ਕਰੀ ਜਾਂਦਾ, ਜਿਹਦੀ ਸ਼ਰਨ ਵਿੱਚ ਬਹਿਣਾ ਸੀ, ਜਿਹਦੇ ਅੱਗੇ ਅਰਦਾਸਾਂ ਕਰਨੀਆਂ ਸੀ ਉਹਦੀ ਤੂੰ ਬਰਾਬਰੀ ਕਰੀ ਜਾਂਦਾ, ਸ਼ਰੀਕੇਬਾਜ਼ੀ ਕਰੀ ਜਾਂਦਾ ਵੀ ਤੂੰ ਰੱਬ ਹੈ ਮੈਂ ਵੀ ਰੱਬ ਹਾਂ, ਸ਼ਰੀਕੇਬਾਜ਼ੀ। ਉਹਦੇ ਚੱਲ ਭਾਈ ਵੇਖ ਲਾ ਕਰਕੇ ਫਿਰ ਸ਼ਰੀਕੇਬਾਜ਼ੀ, ਜੇ ਤੈਨੂੰ ਲੱਗਦਾ ਵੀ ਤੂੰ ਜਿੱਤ ਜਾਏਗਾ ਕਹਿੰਦੇ ਫਿਰ ਤੇਰਾ ਰੋਣਾ ਵੀ ਨਹੀਂ ਸੁਣਨਾ ਕਿਸੇ ਨੇ। ਜਾਏ ਕਿਸੇ ਰੂਆ ਬਣਾ, ਫਿਰ ਕਿਹਦੇ ਕੋਲ ਜਾ ਕੇ ਰੋਵੇਂਗਾ ਨਾ, ਜਾਏ ਕਿਹਦੇ ਕੋਲ ਜਾ ਕੇ ਆਪਣੀ ਪੁਕਾਰ ਕਰੇਗਾ? ਫਿਰ ਤੇ ਵਿੱਚ ਨਾ ਕੋਈ ਕਰ ਸਕੈ, ਕਿਸ ਥੇ ਰੋਵੇ ਰੋਜ਼ ਜੇ ਸ਼ਰੀਕੇਬਾਜ਼ੀ ਕਰੇਗਾ। ਸੱਜਣਾ ਮੁੜ ਕੇ ਤੇਰੀਆਂ ਅਰਦਾਸਾਂ ਵੀ ਕਿਸੇ ਨਹੀਂ ਸੁਣਨੀਆਂ, ਤੇਰੇ ਤਰਲੇ ਵੀ ਕਿਸੇ ਨਹੀਂ ਸੁਣਨੇ, ਕਿਉਂਕਿ ਜਿੰਨੇ ਤਰਲੇ ਸੁਣਨੇ ਸੀ ਉਹਦੇ ਨਾਲ ਤੂੰ ਲੜਾਈ ਕਰੀ ਬੈਠਾ, ਉਹਦੇ ਨਾਲ ਹੀ ਤੂੰ ਸ਼ਰੀਕੇਬਾਜ਼ੀ ਕਰੀ ਜਾਂਦਾ। ਉਹਦੇ ਨਾਲ ਸ਼ਰੀਕੇਬਾਜ਼ੀ ਨਹੀਂ, ਉਹਦੇ ਨਾਲ ਤੇ ਅਰਦਾਸ ਹੀ ਕੰਮ ਆਉਂਦੀ ਹੈ।
1: ਜੋ ਦੇ ਸਹਿਣਾ ਮਨੇ ਕਹਿਣਾ, ਆਖ ਨਾਹੀਂ ਵਾਵਣਾ, ਵਾਰੀ ਖਸਮ ਕਢਾਏ ਕਿਰਤ ਕਮਾਵਣਾ।
0: ਫਿਰ ਜੀ ਜੋ ਦੇ ਕਹਿੰਦੇ, ਹੁਣ ਤੇਰਾ ਫਰਜ਼ ਤੇ ਇਹ ਬਣਦਾ ਜੋ ਉਹ ਦੇਵੇ ਸਹਿਣਾ ਉਹ ਸਿਆ ਕਰ, ਸਹਿਣਾ ਹੀ ਪੈਣਾ ਨਾ ਜੀ, ਜੋ ਉਹਨੇ ਕਰਨਾ ਸਾਨੂੰ ਸਹਿਣਾ ਪੈਣਾ, ਬਦਲ ਤੇ ਅਸੀਂ ਸਕਦੇ ਨਹੀਂ। ਇਸ ਲਈ ਕੀ ਕਰਿਆ ਕਰ, ਜੋ ਦੇ ਸਹਿਣਾ ਮਨੇ ਕਹਿਣਾ, ਆਪਣੇ ਮਨ ਨੂੰ ਕਹਿਣੇ 'ਚ ਰੱਖਿਆ ਕਰ, ਸਮਝਾਇਆ ਕਰ ਮਨ ਨੂੰ ਵੀ ਮਨਾ ਨਹੀਂ, ਜੋ ਉਹਨੇ ਬਖਸ਼ਿਆ ਉਹਦੇ 'ਚ ਰਹਿ, ਰਾਜ਼ੀ ਰਹਿ। ਆਖ ਨਾਹੀਂ ਬਾਪ, ਐਵੇਂ ਕਿਉਂ ਹਵਾਵਾਂ ਚਲਾਈ ਜਾਂਦਾ? ਜਿਵੇਂ ਗੁਰੂ ਸਾਹਿਬ ਨੇ ਕਿਹਾ ਨਾ ਸਾਕਤ ਕਾ ਬਕਣਾ, ਇੱਦਾਂ ਦਾ ਜਿਵੇਂ ਹਵਾ ਝੁੱਲਦੀ, ਬਸ ਮਨ ਦਾ ਉਹਦੀ ਰਜ਼ਾ ਤੋਂ ਬਾਹਰ ਹੋ ਕੇ ਬਕਣਾ ਇੱਦਾਂ ਹੀ ਹੈ ਜਿਵੇਂ ਹਨੇਰੀ ਚੱਲਦੀ, ਜਿਵੇਂ ਹਵਾ ਚੱਲਦੀ, ਉਹਦੇ ਨਾਲ ਫਰਕ ਕੋਈ ਨਹੀਂ। ਉਹਨੂੰ ਕੀ ਫਰਕ ਪੈਣਾ ਜੀ, ਜਿਹਦੀ ਰਜ਼ਾ ਵਿੱਚ ਹਵਾ ਹੈ, ਉਹ ਜਦੋਂ ਹਵਾ ਆਪਣਾ ਜ਼ੋਰ ਵਿਖਾਉਣ ਲੱਗੋ ਕਹਿੰਦਾ ਚੱਲ ਵਿਖਾ ਜ਼ੋਰ, ਉਹ ਹਵਾ ਹੀ ਬੰਦ ਕਰ ਦੇ ਵੀ ਲੈ ਜ਼ੋਰ ਵਿਖਾ। ਅਤੇ ਸਾਡਾ ਬਕਣਾ ਉਹਦੇ ਲਈ ਇੱਕ ਹਵਾ ਚੱਲਣ ਦੇ ਬਰਾਬਰ ਹੈ, ਜਦੋਂ ਮਰਜ਼ੀ ਚਾਹੇ ਸਾਡੀ ਜ਼ਬਾਨ ਹੀ ਬੰਦ ਕਰਕੇ ਰੱਖ ਦੇ, ਅਸੀਂ ਉਹਦਾ ਵਿਗਾੜ ਸਕਦੇ ਹਾਂ ਕੁਛ? ਉਹ ਜਿਹੜਾ ਬੰਦਾ ਪਾਇਆ ਰੱਖਦਾ ਹੋਵੇ ਉਹਨੂੰ ਕਹਿ ਲਓ ਵੀ ਤੈਨੂੰ ਮੈਂ ਦੱਸੂ, ਕਹਿੰਦਾ ਜਾ ਭੰਨ ਲਾ ਜਿਹੜੀ ਤੂੰ ਮੇਰੀ ਲੱਤ ਭੰਨਣੀ, ਜਾਂ ਕਰ ਲਾ ਜੋ ਕਰਨਾ ਤੇਰੇ ਤੋਂ ਜੋ ਹੁੰਦਾ ਕਰ ਲਾ, ਉਹ ਤਾਂ ਫਿਰ ਰੱਬ ਹੈ ਜੀ। ਸਾਹਿਬ ਕਹਿੰਦੇ ਭਾਈ ਜੋ ਦੇ ਸਹਿਣਾ ਮਨੇ ਕਹਿਣਾ, ਆਖ ਨਾਹੀਂ ਵਾਵਣਾ, ਐਵੇਂ ਪਾਉਣ ਨਾ ਚਲਾਇਆ ਕਰ, ਵਾਰੀ ਖਸਮ ਕਢਾਏ ਕਿਰਤ ਕਮਾ, ਇਹ ਤੈਨੂੰ ਵਾਰੀ ਮਿਲੀ ਹੈ ਅਤੇ ਤੂੰ ਇਹਦੇ ਵਿੱਚ ਆਪਣੇ ਕਰਮ ਕਮਾ।

0: ਸਾਰੇ ਜੀਵ ਉਹਨੇ ਪੈਦਾ ਕੀਤੇ ਨੇ ਜੀ, ਸਭਨਾਂ ਉੱਤੇ ਉਹਦੀ ਆਪਣੀ ਨਜ਼ਰ ਹੈ। ਅਤੇ ਜਿੰਨੇ ਜੀਵ ਉਹਨੇ ਪੈਦਾ ਕੀਤੇ ਨੇ ਸਾਰੇ ਮਿੱਠਾ ਹੀ ਮੰਗਦੇ ਨੇ, ਕੌੜਾ ਤਾਂ ਕੋਈ ਵੀ ਨਹੀਂ ਮੰਗਦਾ। ਕੀ ਮਿੱਠਾ ਯਤਨ ਬਹੁਤ ਸੁੱਖ ਕੇ ਕੀ ਏ, ਦੁੱਖ ਕੋ ਕੀ ਉਹਨਾਂ ਕੋ, ਸਾਰਿਆਂ ਨੇ ਮਿੱਠਾ ਹੀ ਮੰਗਿਆ ਨਾ, ਕੌੜਾ ਤਾਂ ਕਿਸੇ ਨੇ ਵੀ ਨਹੀਂ ਮੰਗਿਆ। ਕੌੜਾ ਕੋਈ ਨਾ ਮੰਗਿਆ, ਮਿੱਠਾ ਸਭ ਮੰਗਿਆ। ਸਾਰੇ ਕਹਿੰਦੇ ਨੇ ਸਾਡੇ ਨਾਲ ਚੰਗਾ ਹੋਵੇ, ਕਿਸੇ ਨਾਲ ਮਾੜਾ ਹੁੰਦਾ ਤਾਂ ਹੋਈ ਜਾਵੇ, ਸਾਡੇ ਨਾਲ ਚੰਗਾ ਹੋਵੇ। ਮਾਲਕ ਕਹਿੰਦੇ ਕੌੜਾ ਕੋਈ ਨਹੀਂ ਮੰਗਦਾ, ਮਿੱਠਾ ਸਾਰੇ ਹੀ ਮੰਗਦੇ ਖਾਨਾ।
1: ਸਭ ਕੋਈ ਮਿੱਠਾ ਮੰਗ ਦੇਖੇ,

ਸਭ ਕੋਈ ਮਿੱਠਾ ਮੰਗ ਹੈ, ਸਾਰੇ ਮਿੱਠਾ ਮੰਗਦੇ ਨੇ, ਮੰਗਦੇ ਵੀ ਨੇ, ਵੇਖਦੇ ਵੀ ਨੇ, ਸਭ ਕੋਈ ਮਿੱਠਾ ਮੰਗ, ਮਤਲਬ ਆਪਣੇ ਵਾਲਾ ਜ਼ੋਰ ਹਰ ਬੰਦੇ ਨੇ ਲਾਇਆ, ਪਰ ਹੁੰਦਾ ਕੀ ਹੈ, ਖਸਮੈ ਖਸਮ ਭਾਵੈ ਸੋ ਕਰੇ, ਨਰ ਚਾਹਤ ਕੱਛ ਔਰ ਔਰ ਹੈ ਕੀ ਔਰ ਹੈ ਭਾਈ, ਜ਼ੋਰ ਬੰਦਾ ਲਾਉਂਦਾ ਪਰ ਹੁੰਦਾ ਉਹੀ ਹੈ ਜੋ ਰੱਬ ਚਾਹੁੰਦਾ ਹੈ। ਕਿਛ ਪੁੰਨ ਦਾਨ ਅਨੇਕ ਕਰਨੀ, ਮੰਨ ਲਓ ਕਹਿੰਦੇ ਪੁੰਨ ਦਾਨ ਅਨੇਕਾਂ ਕਰਨੀਆਂ ਕਰਦਾ, ਫਿਰ ਇੱਕ ਗੱਲ ਚੇਤਾ ਰੱਖ, ਨਾਮ ਤੁਲ ਨਾ ਸਮਸਰੇ, ਰੱਬ ਦੀ ਬੰਦਗੀ ਦੀ ਬਰਾਬਰੀ ਕੋਈ ਵੀ ਕਰਨੀ ਨਹੀਂ ਕਰ

ਫਿਰ ਸ਼ਬਦ ਦੀ ਸੰਪੂਰਨਤਾ ਕੀਤੀ, ਕਹਿੰਦੇ ਜੀ ਨਾਨਕਾ ਜਿਨ ਨਾਮ ਮਿਲਿਆ, ਨਾਨਕ ਜੀ ਉਹ ਜਿਨ੍ਹਾਂ ਨੂੰ ਨਾਮ ਦੀ ਬਖਸ਼ਿਸ਼ ਮਿਲੀ ਨਾ, ਕਰਮ ਹੋਵਾ ਧੁਰ ਕਦੇ, ਉਹਨਾਂ 'ਤੇ ਧੁਰ ਤੋਂ ਬਖਸ਼ਿਸ਼ ਹੋਈ, ਅਕਾਲ ਪੁਰਖ ਨੇ ਰਹਿਮਤ ਕੀਤੀ ਅਤੇ ਉਹਨਾਂ ਦੀ ਝੋਲੀ 'ਚ ਬੰਦਗੀ ਦੀ ਦਾਤ ਪਾਈ। ਸਭ ਉਪਾਈਅਨ ਆਪ ਆਪੇ ਨਦਰ ਕਰੇ, ਸਾਰੀ ਸ੍ਰਿਸ਼ਟੀ ਉਹਨੇ ਪੈਦਾ ਕੀਤੀ ਆ ਅਤੇ ਆਪਣੀ ਨਦਰ ਉਹ ਸਾਰਿਆਂ 'ਤੇ ਆਪ ਕਰਦਾ ਹੈ। ਇਸ ਤਰ੍ਹਾਂ ਜੀ ਗੁਰੂ ਸਭ ਮਤ ਦੇ ਕੇ ਨਿਵਾਜ ਰਹੇ, ਗੁਰੂ ਪਾਤਸ਼ਾਹ ਕਿਰਪਾ ਕਰਨ, ਸਾਹਿਬ ਦੇ ਦਿੱਤੇ ਰਾਹਾਂ ਉੱਤੇ ਸਾਨੂੰ ਚੱਲਣ ਦੀ ਜਾਚ ਆ ਜਾਏ, ਉਹਦੇ ਰਾਏ ਦਰਸਾਏ ਰਾਹਾਂ 'ਤੇ ਚੱਲਦਿਆਂ ਉਹਦੀ ਬੰਦਗੀ ਵਿੱਚ ਜੁੜ ਸਕੀਏ। ਸਾਡੇ ਵੀ ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ।

0: ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
1: ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ।

ਤੇਰਾ ਕਾਰਨ ਸਭ ਸਵਾਰਨਾ ਸਭਨਾ ਗੱਲਾਂ ਸਮਰਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾਰ ਵਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨੇ ਇੱਛਾ ਸਭ ਪੁਜਾਈਆਂ

ਵਾਜੇ ਪੰਜ ਸ਼ਬਦ ਤਿਤ ਕਾਰਸ ਭਾਗੈ ਪਾਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ।

ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ।

大家。

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ

ਛਾਈਆਂ ਜੀ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਦਾਰਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੂਤਿਆਂ

ਇਸ਼ਨਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਾਨਣੀ ਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਾਰ, ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ

ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰ 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਦਿਲ ਫੁੱਲ ਪੇਟਾਵਾਂ ਦਰ ਮਨਜ਼ੂਰ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤਰਨਾਮ ਚਿੱਤੇ ਆਵੈ ਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇਓ, ਸਭ ਸਿੱਖਣ

ਤਪਣ ਕਰਤਵ ਜਿਆਦਰ ਜੀਓ ਸੁਖ ਜਾਲਾ ਸੁਖ ਤੇਰੇ ਬਸ ਤੇਰਾ ਕਿਰਪਾਲਾ ਤੇਰਾ ਕਰ ਆਨੰਦ ਵਧਾਇ ਤੁਧ ਕਰ ਮਾਨ ਮਤਾ ਤੇ ਜਾਪਨਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਸਨ।

ਦਿਵਸ ਸਦਾ ਕੁਰਬਾਨੀ। ਬੋਲੋ ਜੀ ਵਾਹੇ ਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ

ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਈ ਦੇਖ ਕੇ ਅਣਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ।

ਵਾਹਿਗੁਰੂ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਾਧਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਵਾਣਿਆਂ ਦੇ ਮਾਨ ਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਹੈ ਜੀ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੁਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੈ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਸੋ ਕਹੋ ਟਲ ਗੁਰ ਸੇਵੀਐ,

संजम तर्मना कमया सेवा साध न जन्ने आहर राया को नानिक।

ਪੂਰੇ ਸੁਣ ਤੇ ਪਨੀ ਕਹਿਤੇ ਪਵਿੱਤ ਸਤਿਗੁਰ ਰਹਾ ਪਰ ਉਰੇ।

ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਦੋਹਰਾ ਆਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ,

ਸਤਨਾਮ ਵਾਹਿਗੁਰੂ ਸਾਹਿਬ ਜੀਓ ਤੋਂ ਚੋ ਸੱਜਣ ਮਿੰਡਿਆ ਦੇਈ ਸਿਸਿਓ ਤਾਰ ਨੈਣ ਮਹਿੰਜੇ ਤਰਸਦੇ ਕਦਪਸੀ ਦੀਦਾਰ ਜੇ ਤੂੰ ਮਿੱਤਰਿਆ ਸਾਡੜਾ ਇੱਕ ਭੋਰੀ ਨਾ ਵਿਛੋੜ ਜਿਓ ਮਹਿੰਜਾ ਤੋ ਮੋਹਿਆ ਕਦਪਸੀ ਜਾਨੀ ਤੋਹੇ ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦਧੂਰ ਨਾਨਕ ਸ਼ਰਨ ਤੁਹਾਰੀਆ ਪੇਖੋਂ ਸਦਾ ਹਜ਼ੂਰ ਹੋਂ ਢੁੰਡੀ ਸੱਜਣਾ ਸੱਜਣ ਮਿੰਡੇ ਨਾ ਜਨ ਨਾਨਕ ਅਲਖ ਨਾ ਲਖੀਏ ਗੁਰਮੁਖ ਦੇ ਦਿਖਾ ਸੋ ਕਹੋ ਟਲ ਗੁਰ ਸੇਵੀਐ ਆਹਨੇ ਸਹਿ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ

ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਹੈ

ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ।

0: ਸਨਮਾਨ ਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਉਪਰੰਤ ਲੜੀਵਾਰ ਗੁਰ ਇਤਿਹਾਸਕ ਵਿਚਾਰਾਂ ਦਾ ਇਹ ਸਮਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਕਵੀ ਸੰਤੋਖ ਸਿੰਘ ਜੀ ਦੇ ਰਾਹੀਂ ਜੋ ਇਤਿਹਾਸ ਹੁਣ ਤੱਕ ਦਾ ਆਪ ਜੀਆਂ ਨੇ ਸਰਵਣ ਕੀਤਾ ਹੈ, ਅਨੰਦਪੁਰ ਸਾਹਿਬ ਪਵਿੱਤਰ ਧਰਤੀ ਪਵਿੱਤਰ ਅਸਥਾਨ ਜਿੱਥੇ ਹਰ ਧਰਮ ਵਰਗ ਦੇ ਪ੍ਰਾਣੀ ਨਤਮਸਤਕ ਹੋਣ ਵਾਸਤੇ ਆਉਂਦੇ ਹਨ ਔਰ ਸਤਿਗੁਰੂ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਸਤਿਗੁਰੂ ਮਹਾਰਾਜ ਦੀਆਂ ਰਹਿਮਤਾਂ ਪ੍ਰਾਪਤ ਕਰਦੇ ਨੇ। ਜਿੱਥੇ ਸਤਿਗੁਰੂ ਮਹਾਰਾਜ ਜੀ ਬਾਣੀ ਔਰ ਬਾਣੀ ਦੇ ਰੰਗ ਵਿੱਚ ਰੰਗਦੇ ਹਨ, ਹਰ ਦਿਨ ਚੜ੍ਹਦੀ ਕਲਾ, ਦੂਸਰੇ ਪਾਸੇ 22 ਧਾਰ ਦੇ ਰਾਜੇ ਜਿਨ੍ਹਾਂ ਵਿੱਚੋਂ ਦੀ ਰਾਜਾ ਭੀਮ ਚੰਦ ਕਹਿਲੂਰੀ ਰਾਜਾ ਜੋ ਮਨ ਵਿੱਚ ਈਰਖਾ ਰੱਖਦਾ, ਹੰਕਾਰ ਦੇ ਨਾਲ ਭਰਿਆ ਹੋਇਆ ਹੈ, ਜਿਸ ਕਾਰਨ ਕਰਕੇ ਇਹਨੇ 22 ਧਾਰ ਦੇ ਰਾਜਿਆਂ ਨੂੰ ਆਪਣੇ ਨਾਲ ਰਲਾ ਭਾਰੀ ਗਿਣਤੀ ਦੇ ਵਿੱਚ ਸੈਨਾ ਲੈ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ। ਕਾਫੀ ਸਮਾਂ ਜੰਗ ਹੁੰਦੀ ਰਹੀ, ਫਿਰ ਇਹਨਾਂ ਨੇ ਮੋਰਚਾਬੰਦੀ ਕੀਤੀ ਕਿ ਕਿਸੇ ਨੂੰ ਅੰਦਰ ਨਹੀਂ ਜਾਣ ਦੇਣਾ ਔਰ ਕਿਸੇ ਨੂੰ ਬਾਹਰ ਨਹੀਂ ਆਉਣ ਦੇਣਾ, ਨਾ ਰਸਤ ਪਾਣੀ ਅੰਦਰ ਜਾਵੇ। ਜਦੋਂ ਰਸਤ ਪਾਣੀ ਨਹੀਂ ਮਿਲੇਗਾ ਫਿਰ ਆਪੇ ਹੀ ਇਹ ਜਿਹੜੇ ਨੇ ਢੇਰੀ ਢਾ ਦੇਣਗੇ। ਇਹ ਸੋਚ ਕੇ ਚਾਰੇ ਪਾਸੇ ਤੋਂ ਮੋਰਚਾਬੰਦੀ ਕੀਤੀ ਹੈ। ਕਿਤੇ ਕਿਤੇ ਝੜਪਾਂ ਹੁੰਦੀਆਂ ਨੇ, ਜੰਗ ਹਜੇ ਜਾਰੀ ਹੈ। ਅਗਲੇ ਇਤਿਹਾਸ ਵਿੱਚ ਕਵੀ ਜੀ ਜੋ ਜ਼ਿਕਰ ਕਰ ਰਹੇ ਨੇ, ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਸਰਵਣ ਕਰੋ ਜੀ।
1: ਥਕੇ ਲਾਏ ਬਲ ਬੁੱਧ ਕੋ ਰਾਜੇ,
0: ਜਿਹੜੇ ਰਾਜੇ ਨੇ ਆਪਣੀ ਮਤ ਬੁੱਧ ਅਕਲ ਜਿਹੜੀ ਹੈ ਇਹ ਵਰਤ ਕੇ ਥੱਕ ਚੁੱਕੇ ਨੇ। ਬੜੇ ਤਰ੍ਹਾਂ ਦੀਆਂ ਇਹਨਾਂ ਨੇ ਸੋਚਾਂ ਸੋਚ ਲਈਆਂ, ਇੱਦਾਂ ਨਹੀਂ ਇਸ ਤਰ੍ਹਾਂ ਕਰ ਲਈਏ, ਇਹ ਜਿਹੜੀ ਹੈ ਉਹ ਰਣਨੀਤੀ ਬਣਾ ਲਈਏ, ਵਿਉਂਤਬੰਦੀ ਬਣਾ ਲਈਏ, ਜਿਹਦੇ ਨਾਲ ਇਹ ਜੰਗ

0: ਜਿੱਤੀ ਜਾ ਸਕੇ। ਪਰ ਨਰ ਚਾਹਤ ਕਛ ਔਰ ਔਰੇ ਕੀ ਔਰੇ ਪਈ। ਇਹ ਚਾਹੁੰਦੇ ਕੁਛ ਹੋਰ ਨੇ ਪਰ ਬਣ ਕੁਛ ਹੋਰ ਜਾਂਦਾ, ਜਿਸ ਕਰਕੇ ਆਪਣਾ ਦਿਮਾਗ ਲਗਾ ਲਗਾ ਕੇ ਥੱਕ ਚੁੱਕੇ ਹਨ।
1: ਨਹੀਂ ਵਿਗਾਰ ਸਕੈ ਗੁਰ ਕਾਜੇ।
0: ਜਿਹੜਾ ਕਾਰਜ ਇਹ ਸਤਿਗੁਰੂ ਜੀ ਦਾ ਵਿਗਾੜਨ ਆਏ ਨੇ ਉਹ ਵਿਗਾੜ ਨਹੀਂ ਸਕੇ। ਜਿਹੜੇ ਸਤਿਗੁਰੂ ਸਾਡੇ ਵਿਗੜੇ ਕਾਰਜ ਸਵਾਰਦੇ ਆ, ਸਤਿਗੁਰੂ ਜੀ ਸਾਡੇ ਕਾਰਜ ਸਵਾਰਦੇ ਨੇ। ਥਿਰ ਘਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਇਹ ਸਤਿਗੁਰੂ ਜੀ ਦੇ ਕਾਰਜ ਵਿਗਾੜਨਾ ਚਾਹੁੰਦੇ ਆ, ਉਲਟ ਹੈ, ਇਹਨਾਂ ਦੀ ਮੱਤ ਉਲਟ ਹੋ ਗਈ ਹੈ। ਇਸ ਲਈ ਇਹ ਜ਼ੋਰ ਲਾ ਲਾ ਕੇ ਥੱਕ ਚੁੱਕੇ ਨੇ, ਪਰ ਸਤਿਗੁਰੂ ਜੀ ਦੇ ਕਾਰਜ ਇਹ ਵਿਗਾੜ ਨਹੀਂ ਸਕੇ ਹਨ।
1: ਚਲੇ ਤੁਫੰਗ ਮੋਰਚਨ ਮਾਹੀ।
0: ਜਿਹੜੇ ਜਿਹੜੇ ਇਹਨਾਂ ਨੇ ਮੋਰਚੇ ਲਾਏ ਹੋਏ ਆ, ਉੱਥੇ ਆਪੋ ਆਪਣੇ ਵੱਲੋਂ ਬੰਦੂਕਾਂ 'ਚੋਂ ਗੋਲੀਆਂ ਚਲਾਉਂਦੇ ਆ, ਅਸਤਰ ਸ਼ਸਤਰ ਜਿਹੜੇ ਨੇ ਉਹ ਚਲਾਉਂਦੇ ਹੀ ਰਹਿੰਦੇ ਹਨ।
1: ਆਗੇ ਵਧਣ ਦਏ ਰਿਪ ਨਾਹੀ।
0: ਪਰ ਅੱਗੇ ਗੁਰੂ ਕੇ ਪਿਆਰੇ, ਗੁਰੂ ਕਾ ਖਾਲਸਾ, ਅਕਾਲ ਪੁਰਖ ਦੀ ਫੌਜ ਜਿਹੜੀ ਹੈ, ਉਹਨਾਂ ਤੱਕ ਇਹਨਾਂ ਦਾ ਕੀਤਾ ਹੋਇਆ ਵਾਰ ਪਹੁੰਚਦਾ ਹੀ ਨਹੀਂ ਹੈ, ਜਿਸ ਕਰਕੇ ਇਹ ਹੁਣ ਥੱਕ ਚੁੱਕੇ ਨੇ ਵਿਉਂਤ ਬੰਦੀਆਂ ਬਣਾ ਬਣਾ ਕੇ, ਕਿ ਅਸੀਂ ਹੁਣ ਕਰੀਏ ਤੇ ਕੀ ਕਰੀਏ।
1: ਪ੍ਰਥਮ ਤਿਰੇ ਜੈਤਾਨ ਪਹਾੜੀ।
0: ਜਿੱਥੇ ਜਿੱਥੇ ਇਹਨਾਂ ਨੇ ਪਹਾੜੀ ਰਾਜਿਆਂ ਨੇ ਆਪੋ ਆਪਣੇ ਸਿਪਾਹੀਆਂ ਨੂੰ ਲੈ ਕੇ ਮੋਰਚਾਬੰਦੀ ਕੀਤੀ, ਜਿਸ ਜਿਸ ਜਗ੍ਹਾ ਤੇ ਇਹਨਾਂ ਨੇ ਮੋਰਚੇ ਲਗਾਏ ਸਨ,
1: ਤੈਹੀ ਰਹੇ ਮੋਰਚਨ ਧਾਰੀ।
0: ਉੱਥੇ ਦੇ ਉੱਥੇ ਹੀ ਟਿਕੇ ਹੋਏ ਨੇ, ਅੱਗੇ ਨਹੀਂ ਵੱਧ ਸਕੇ। ਇਹ ਵੀ ਚਲੋ ਦੋ ਕਦਮ ਹੁਣ, ਦੋ ਕਦਮ ਫਿਰ, ਦੋ ਕਦਮ ਕਰਦੇ ਕਰਦੇ ਅੱਗੇ ਵੱਧ ਗਏ, ਹੁਣ ਨਹੀਂ। ਜਿੱਥੇ ਜਿੱਥੇ ਮੋਰਚਾਬੰਦੀ ਇਹਨਾਂ ਕੀਤੀ ਹੈ, ਉਸੇ ਥਾਂ ਤੇ ਹੀ ਟਿਕੇ ਹਨ।
1: ਸੀਸ ਉਕਾਰ ਸੈ ਉਪਰ ਜੋਏ।
0: ਹਾਂ, ਜਿਹੜਾ ਕਹਿੰਦੇ ਨੇ ਉਧਰੋਂ ਗੁਰੂ ਕਾ ਖਾਲਸਾ ਵੀ ਮੋਰਚੇ ਲਾ ਕੇ ਇਹਨਾਂ ਵੱਲ ਜਿਹੜਾ ਉਹ ਦੇਖ ਰਿਹਾ, ਜਦੋਂ ਕੋਈ ਇਹਨਾਂ ਵਿੱਚੋਂ ਸਿਰ ਆਪਣਾ ਚੁੱਕਦਾ ਹੈ,
1: ਗੁਲਕਾ ਤੇ ਪੋਰਤ ਹੈ ਸੋਏ,
0: ਉਦੋਂ ਹੀ ਗੁਰੂ ਕਾ ਖਾਲਸਾ ਜਿਹੜਾ ਤਿਆਰ ਬਰ ਤਿਆਰ ਰਹਿੰਦਾ ਹੈ, ਉਸੇ ਵੇਲੇ ਫਿਰ ਉਹ ਆਪਣਾ ਨਿਸ਼ਾਨਾ ਲਾਉਂਦਾ ਅਤੇ ਸਾਹਮਣੇ ਵਾਲੇ ਦਾ ਸਿਰ ਫੁੱਟ ਜਾਂਦਾ, ਭਾਵ ਕੋਈ ਘਬਰਾਉਂਦਾ ਹੋਇਆ ਆਪਣਾ ਸਿਰ ਵੀ ਉੱਚਾ ਨਹੀਂ ਕਰਦਾ। ਬਾਈ ਧਾਰ ਦੇ ਰਾਜੇ ਜਿਹੜੇ ਸਿਪਾਹੀ, ਉਹ ਆਪਣਾ ਸਿਰ ਵੀ ਉੱਚਾ ਨਹੀਂ ਕਰਦੇ, ਵੀ ਜੇ ਸਿਰ ਵੀ ਉੱਚਾ ਕੀਤਾ ਨਾ ਤੇ ਮੱਥੇ ਤੇ ਆ ਕੇ ਗੋਲੀ ਵੱਜਦੀ ਹੈ।
1: ਜਾਂ ਤੇ ਰਹੇ ਦਬਕ ਤਰ ਨੀਚੇ।
0: ਜਿਸ ਕਰਕੇ ਉਹ ਹੁਣ ਡਰੇ ਹੋਏ, ਦਬੇ ਹੋਏ, ਨੀਵੇਂ ਹੋ ਕੇ ਹੀ ਰਹਿੰਦੇ ਆ, ਵੀ ਜੇ ਅਸੀਂ ਸਿਰ ਉੱਚਾ ਕੀਤਾ ਤੇ ਸਿਰ ਨਹੀਂ ਬਚਣਾ ਹੈ।
1: ਖਣੇ ਮੋਰਚਾ ਅਵਨੀ ਵਿਚੇ।
0: ਕਈ ਤੇ ਇੰਨੇ ਘਬਰਾਏ ਹੋਏ ਆ, ਉਹ ਜਿਹੜੀ ਅਵਨੀ ਧਰਤੀ ਹੈ, ਖਣੇ ਮਤਲਬ ਪੁੱਟਣਾ, ਉਸ ਧਰਤੀ ਤੋਂ ਮਿੱਟੀ ਪੁੱਟ ਪੁੱਟ ਕੇ ਨੀਵੇਂ ਹੀ ਹੋ ਗਏ ਨੇ, ਕਿ ਉਹ ਗੁਰੂ ਕਾ ਖਾਲਸਾ ਜਿਹੜਾ ਨਿਸ਼ਾਨਾ ਲਾ ਕੇ ਸਾਡੇ ਵੱਲ ਬੈਠਾ ਹੈ, ਉਹਨਾਂ ਦੀ ਨਜ਼ਰ ਹੀ ਸਾਡੇ 'ਤੇ ਨਾ ਪਵੇ। ਕਈ ਤੇ ਐਸੇ ਡਰੇ ਦਬੇ ਹੋਏ ਨੀਵੇਂ ਹੋਏ ਆ, ਆਪਣਾ ਆਪਾ ਬਚਾਉਣ ਲਈ ਉਹਨਾਂ ਨੇ ਉੱਥੇ ਹੀ ਮਿੱਟੀ ਨੂੰ ਖੋਦ ਕੇ ਤੇ ਇੱਕ ਟੋਆ ਜਿਹਾ ਬਣਾ ਲਿਆ, ਉਹ ਨੀਵੇਂ ਹੋ ਕੇ ਉਹਦੇ ਵਿੱਚ ਬੈਠੇ ਹਨ।
1: ਖਾਣ ਪਾਣ ਤੇ ਸੰਕਟ ਪਾਵੇ।
0: ਹੁਣ ਇਹ ਗੁਰੂ ਮਹਾਰਾਜ ਤੇ ਗੁਰੂ ਕੇ ਖਾਲਸੇ ਵੱਲ ਐਸਾ ਮੋਰਚਾਬੰਦੀ ਕਰਕੇ ਸੰਕਟ ਪੈਦਾ ਕਰਨਾ ਚਾਹੁੰਦੇ ਸੀ, ਕਿ ਅੰਦਰ ਅੰਨ ਅਨਾਜ ਜਿਹੜਾ ਉਹ ਇਹਨਾਂ ਕੋਲ ਨਾ ਆਵੇ, ਨਾ ਹੀ ਕੁਝ ਖਾਣ। ਪਰ ਹੋਇਆ ਕਿ ਉਲਟਾ ਆਪ ਜਿਹੜੇ ਨੇ ਉਹ ਰੋਜ਼ ਹੁਣ ਐਸਾ ਸਮਾਂ ਬਣ ਗਿਆ ਵੀ ਸੰਕਟ ਇਹਨਾਂ 'ਤੇ ਬਣਦਾ ਨਜ਼ਰ ਆਉਂਦਾ, ਇਹਨਾਂ ਨੂੰ ਵੀ ਹੁਣ ਖਾਣ ਪੀਣ ਦੇ ਵਿੱਚ ਤੰਗੀ ਪਰੇਸ਼ਾਨੀ ਆ ਰਹੀ ਹੈ। ਹੁਣ ਨਾ ਹੀ ਡਰਦੇ ਪਿੱਛੇ ਨੂੰ ਜਾਂਦੇ ਆ, ਨਾ ਉਹ ਡਰਦੇ ਅੱਗੇ ਨੂੰ ਆਉਂਦੇ ਆ, ਜੇ ਅੱਗੇ ਨੂੰ ਆਏ ਤਾਂ ਵੀ ਮਾਰੇ ਗਏ, ਜੇ ਉੱਠ ਕੇ ਪਿੱਛੇ ਗਏ ਤਾਂ ਵੀ ਮਾਰੇ ਗਏ। ਇਹਨਾਂ ਦੀ ਹਾਲਤ ਹੁਣ ਇੱਦਾਂ ਦੀ ਹੋ ਗਈ ਹੈ।
1: ਸਗਰੇ ਬਾਸੁਰ ਦੁੱਖ ਕੋ ਭਰੈ।
0: ਇਹ ਗੁਰੂ ਤੇ ਗੁਰੂ ਕੇ ਪਿਆਰਿਆਂ ਨੂੰ ਦੁੱਖ ਦੇਣਾ ਚਾਹੁੰਦੇ ਸੀ, ਪਰ ਉਲਟ ਆਪ ਹੀ ਹੁਣ ਦੁਖੀ ਹੋ ਰਹੇ ਹਨ।
1: ਤੈ ਸਿੰਘ ਸਭ ਸੁਖ ਮਨ ਫਿਰੈ।
0: ਇੱਧਰ ਗੁਰੂ ਕੇ ਸਿੰਘ, ਗੁਰੂ ਕਾ ਖਾਲਸਾ ਚੜ੍ਹਦੀ ਕਲਾ 'ਚ ਹੈ, ਭਾਵੇਂ ਪ੍ਰਸ਼ਾਦਾ ਭੋਜਨ ਨਹੀਂ ਵੀ ਮਿਲਿਆ ਖਾਣ ਵਾਸਤੇ ਤਾਂ ਵੀ ਚੜ੍ਹਦੀ, ਇਹੀ ਤਾਂ ਚੜ੍ਹਦੀ ਕਲਾ ਮਹਾਰਾਜ ਨੇ ਦਿੱਤੀ ਹੈ ਸਾਨੂੰ ਕਿ ਦੁੱਖ ਹੋਵੇ ਸੁੱਖ ਹੋਵੇ ਸਦਾ ਖਿੜੇ ਰਹਿਣਾ ਹੈ। ਜੇ ਸੁੱਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇੱਤ ਹੀ ਰਾਜਾਂ ਦੁੱਖ ਵਿੱਚ ਸੁੱਖ ਮਨਾਈ। ਸਾਨੂੰ ਮਹਾਰਾਜ ਨੇ ਚੜ੍ਹਦੀ ਕਲਾ ਇਸ ਇਹ ਗੁਰਬਾਣੀ ਦਾ ਭੋਜਨ ਦੇ ਕੇ ਦਿੱਤੀ ਹੈ ਕਿ ਤੁਸੀਂ ਬਾਹਰ ਦਾ ਅੰਨ ਦਾ ਭੋਜਨ ਮਿਲੇ ਨਾ ਮਿਲੇ, ਪਰ ਤੁਸੀਂ ਗੁਰਬਾਣੀ ਦਾ ਭੋਜਨ ਜ਼ਰੂਰ ਛਕਣਾ, ਇਹ ਖੁਰਾਕ ਜ਼ਰੂਰ ਲੈਣੀ ਹੈ, ਫਿਰ ਤੁਸੀਂ ਸਦਾ ਚੜ੍ਹਦੀ ਕਲਾ 'ਚ ਰਹੋਗੇ। ਗੁਰੂ ਕਾ ਖਾਲਸਾ, ਭਾਵੇਂ ਖਾਣ ਨੂੰ ਬਹੁਤਾ ਕੁਛ ਨਹੀਂ ਮਿਲਦਾ, ਪਰ ਹੈਰਾਨੀ ਵਾਲੀ ਗੱਲ ਹੈ, ਉਹ ਤਾਂ ਬੜੇ ਬੇਫਿਕਰੇ ਹੋ ਕੇ ਨਿਸ਼ਚਿੰਤ ਹੋ ਕੇ ਫਿਰ ਰਹੇ ਨੇ, ਔਰ ਇੱਧਰ ਜਿਹੜੇ ਆ ਜਿਨ੍ਹਾਂ ਕੋਲ ਹਜੇ ਖਾਣ ਨੂੰ ਮਿਲ ਹੀ ਜਾਂਦਾ ਕੁਛ ਨਾ ਕੁਛ, ਉਹ ਤਾਂ ਵੀ ਦੁਖੀ ਹੋਏ ਪਏ ਹਨ।
1: ਪੁਰਤੇ ਦੂਰ ਦੂਰ ਰਿਪਰਾਖੇ,
0: ਗੁਰੂ ਕਾ ਖਾਲਸਾ, ਗੁਰੂ ਕੇ ਸਿੰਘ ਜਿਹੜੇ ਨੇ ਸੰਤ ਸਿਪਾਹੀ, ਦੂਰ ਦੂਰ ਤੱਕ ਦੁਸ਼ਮਣਾਂ ਤੇ ਵੈਰੀਆਂ ਤੇ ਆਪਣੀ ਨਜ਼ਰ ਰੱਖਦੇ ਹਨ।
1: ਲਰੇ ਜਾਏ ਜਬ ਹੋਏ ਅਭਿਲਾਖੇ,
0: ਤੇ ਜਦੋਂ ਕਿਤੇ ਐਸਾ ਸਮਾਂ ਬਣਦਾ ਅੱਗੇ ਹੋ ਕੇ ਇਹਨਾਂ ਨਾਲ ਲੜਦੀ ਪੈਂਦੇ, ਉਹਨਾਂ ਦੀ ਹਿੰਮਤ ਨਹੀਂ ਪੈ ਰਹੀ, ਉਹ ਜਿੱਥੇ ਮੋਰਚਾ ਲਾ ਕੇ ਬੈਠੇ ਆ ਉੱਥੇ ਹੀ ਬਸ ਲੜ ਰਹੇ ਨੇ ਬੈਠੇ ਹੋਏ, ਪਰ ਗੁਰੂ ਕਾ ਖਾਲਸਾ ਜਦੋਂ ਮੌਕਾ ਲੱਗਦਾ ਅੱਗੇ ਵੱਧ ਕੇ ਫਿਰ ਇਹਨਾਂ ਦੇ ਨਾਲ ਜੂਝਦੇ ਹਨ।
1: ਹੋਤ ਮੋਰਚਨ ਬਿਕੈ ਲੜਾਈ,
0: ਔਰ ਕਈ ਵਾਰ ਤੇ ਉਹਨਾਂ ਦੇ ਮੋਰਚਿਆਂ ਤੱਕ ਵੀ ਪਹੁੰਚ ਜਾਂਦੇ ਆ, ਐਸਾ ਅੱਗੇ ਵੱਧਦੇ ਵੱਧਦੇ ਉਹਨਾਂ ਦੇ ਮੋਰਚੇ ਤੱਕ ਵੀ ਪਹੁੰਚ ਕੇ ਉਹਨਾਂ ਨਾਲ ਲੜਦੇ ਹਨ।
1: ਕਬ ਕਬ ਭੇੜ ਪਰੈ ਸਮੁਦਾਈ,
0: ਔਰ ਕਈ ਥਾਵਾਂ ਤੇ ਆਪਸ ਵਿੱਚ ਭਿੜ ਵੀ ਜਾਂਦੇ ਆ, ਕਿਉਂਕਿ ਇੱਧਰੋਂ ਵੱਧ ਰਹੇ ਆ ਉੱਧਰ ਤੇ ਉੱਥੇ ਦੇ ਉੱਥੇ ਹੀ ਟਿਕੇ ਹੋਏ ਆ, ਤੇ ਕਈ ਵਾਰ ਐਸਾ ਸਮਾਂ ਹੁੰਦਾ ਵੀ ਆਪਸ ਵਿੱਚ ਭਿੜ ਵੀ ਜਾਂਦੇ ਹਨ।
1: ਇੱਕ ਦਿਨ ਪਰੀ ਰਾਤ ਅੰਧਿਆਰੀ,
0: ਕਹਿੰਦੇ ਸਮਾਂ ਬੀਤਿਆ, ਕਿਉਂਕਿ ਸਮਾਂ ਬੀਤ ਰਿਹਾ, ਦਿਨ ਰਾਤ ਸਮਾਂ ਬੀਤ ਰਿਹਾ, ਇੱਕ ਸਮਾਂ ਐਸਾ ਆਇਆ ਕਿ ਰਾਤ ਹੋਈ, ਉਹ ਰਾਤ ਅੰਧਿਆਰੀ ਸੀ, ਮੱਸਿਆ ਦੀ ਕਹਿ ਲਓ ਵੀ ਜਦੋਂ ਕਾਲੀ ਬੋਲੀ ਰਾਤ ਹੁੰਦੀ ਹੈ, ਜਦੋਂ ਚੰਦਰਮਾ ਦੀ ਚਾਨਣੀ ਵੀ ਘੱਟ ਜਾਂਦੀ ਹੈ, ਉਹ ਜਿਹੜੀ ਰਾਤ ਕਹਿੰਦੇ ਬਹੁਤ ਕਾਲੀ ਵਾਲੀ ਰਾਤ ਸੀ,
1: ਨੈ ਸੂਜਤ ਹੈ ਪੂਜਾ ਪਸਾਰੀ,
0: ਕੁਛ ਵੀ ਦਿਖਾਈ ਨਹੀਂ ਦੇ ਰਿਹਾ, ਇੰਨਾ ਜ਼ਿਆਦਾ ਹਨੇਰਾ ਕਿ ਕੋਈ ਹੱਥ ਵੀ ਖੜਾ ਕਰੇ ਤੇ ਉਹ ਦਿਖਾਈ ਨਹੀਂ ਦਿੰਦਾ, ਪੂਜਾ ਮਤਲਬ ਬਾਂਹ, ਆਪਣਾ ਹੱਥ ਵੀ ਨਹੀਂ ਦਿਖਾਈ ਦਿੰਦਾ, ਇੰਨੀ ਕਾਲੀ ਉਹ ਰਾਤ ਸੀ।
1: ਮਿਲੇ ਸਿੰਘ ਆਪਸ ਮੈਂ ਤਬ ਹੂੰ,
0: ਔਰ ਆਪਸ ਵਿੱਚ ਗੁਰੂ ਕੇ ਸਿੰਘ ਜਿਹੜੇ ਨੇ ਇਹ ਆਪਸ ਵਿੱਚ ਮਿਲਦੇ ਹਨ।
1: ਮਸਲਤ ਕਰਤ ਪਏ ਇਮ ਸਭ ਹੂੰ,
0: ਆਪਸ ਦੇ ਵਿੱਚ ਇਹ ਮਸਲਤ ਸਲਾਹ ਮਸ਼ਵਰਾ, ਗੁਰੂ ਕੇ ਸਿੰਘ ਜਿਹੜੇ ਆਪੋ ਆਪਣੇ ਮੋਰਚਿਆਂ ਚੋਂ ਇਕੱਠੇ ਹੋ ਕੇ ਇੱਕ ਥਾਂ ਤੇ ਬੈਠ ਕੇ ਮਿਲਦੇ ਨੇ, ਜਿੱਥੇ ਬੈਠ ਕੇ ਸਲਾਹ ਮਸ਼ਵਰਾ ਕਰਦੇ ਹਨ।
1: ਅੱਜ ਮੋਚਰਨ ਕਰੀਏ ਤਾਈ,
0: ਕਹਿੰਦੇ ਵੀ ਅੱਜ ਹੁਣ ਦਿਨ ਚੜ੍ਹੇਗਾ ਨਾ, ਤੇ ਆਪਾਂ ਇੱਦਾਂ ਕਰਦੇ ਹਾਂ ਵੀ ਥੋੜ੍ਹੀ ਫੁਰਤੀ ਮਾਰੀਏ, ਆਲਸ ਨੂੰ ਥੋੜ੍ਹਾ ਤਿਆਗ ਦਈਏ, ਅਤੇ ਹਮਲਾ ਐਸਾ ਹੱਲਾ ਬੋਲੀਏ ਕਿ ਜਿੱਥੇ ਜਿੱਥੇ ਮੋਰਚੇ ਲਾਏ ਹੋਏ ਨਾ ਉੱਥੇ ਤੱਕ ਜਾ ਕੇ ਮਾਰ ਕਰੀਏ, ਵੀ ਉਹ ਤਾਂ ਉੱਥੇ ਟਿਕਣ ਗਏ, ਅੱਗੇ ਤਾਂ ਵੱਧਦੇ ਨਹੀਂ, ਪਰ ਆਪਾਂ ਹੀ ਕੁਛ ਐਸਾ ਇੱਥੋਂ ਦੀ ਹੱਲਾ ਬੋਲੀਏ ਕਿ ਉਹਨਾਂ ਦੇ ਮੋਰਚਿਆਂ ਵਿੱਚ ਜਾ ਕੇ ਆਪਾਂ ਉਹਨਾਂ ਨੂੰ ਜਿਹੜਾ ਸਬਕ ਸਿਖਾਉਣਾ ਕਰੀਏ।
1: ਕਟਾ ਕਰੋ ਸ਼ਤਰੂ ਸਮੁਦਾਈ,
0: ਕਹਿੰਦੇ ਨੇ ਉਹ ਜਿਹੜਾ ਸ਼ਤਰੂ ਵੈਰੀ ਬਿਨਾਂ ਮਤਲਬ ਤੋਂ ਹੀ ਔਰ ਸਾਡੇ ਘਰ ਵੱਲ ਹੀ ਮੁੱਖ ਕਰਕੇ ਸਾਡੇ ਵੱਲ ਹੀ ਮੋਰਚਾ ਲਾ ਕੇ ਬੈਠਾ, ਅਸੀਂ ਉਹਨਾਂ ਨੂੰ ਹੁਣ ਦੋ ਹੱਥ ਜਿਹੜੇ ਇੱਕੋ ਵਾਰ ਦਿਖਾ ਦਈਏ।
1: ਨਹੀਂ ਤੂੰ ਫੰਗ ਹੱਥ ਮੈਂ ਲੀਜੇ,
0: ਹੁਣ ਆਪਾਂ ਬੰਦੂਕਾਂ ਲੈ ਕੇ ਹੱਥ ਦੇ ਵਿੱਚ ਨਹੀਂ ਜਾਣਾ ਹੈ।
1: ਬੇਟੇ ਸ਼ਤਰਣ ਸੰਗ ਲਰੀਜੇ,
0: ਹੱਥ ਜਿਹੜੇ ਹੱਥਾਂ ਦੇ ਨਾਲ ਦੋ ਤਰ੍ਹਾਂ ਦੇ ਹੁੰਦੇ ਆ ਨਾ, ਇੱਕ ਅਸਤਰ ਤੇ ਇੱਕ ਸ਼ਸਤਰ, ਇੱਕ ਜਿਹੜੇ ਆ ਉਹ ਛੱਡ ਕੇ ਚਲਾਏ ਜਾਂਦੇ ਆ, ਬੰਦੂਕ ਹੱਥ ਵਿੱਚ ਹੁੰਦੀ ਹੈ ਗੋਲੀ ਦੂਰ ਤੱਕ ਮਾਰ ਕਰਦੀ ਹੈ, ਕਮਾਨ ਹੱਥ ਵਿੱਚ ਹੁੰਦਾ ਤੀਰ ਦੂਰ ਤੱਕ ਮਾਰ ਕਰਦਾ, ਇੱਕ ਹੁੰਦਾ ਹੱਥ ਵਿੱਚ ਪਕੜ ਕੇ ਹੀ ਚਲਾਉਣਾ ਜਿਵੇਂ ਤਲਵਾਰ ਹੋ ਗਈ ਕਟਾਰ ਹੋ ਗਈ ਇਹ ਬਰਛੀ ਹੋ ਗਈ, ਇਹ ਹੱਥ ਵਿੱਚ ਪਕੜ ਕੇ ਹੀ ਲੜਿਆ ਜਾਣਾ। ਕਹਿੰਦੇ ਆਪਾਂ ਉਹ ਹੁਣ ਸ਼ਸਤਰ ਲੈ ਲਈਏ ਜਿਹੜੇ ਹੱਥਾਂ ਵਿੱਚ ਪਕੜ ਕੇ ਅੱਗੇ ਵਧੀਏ, ਔਰ ਇਹਨਾਂ ਨਾਲ ਜਾ ਕੇ ਉੱਥੇ ਇਹਨਾਂ ਦੇ ਮੋਰਚਿਆਂ ਵਿੱਚ ਜਾ ਕੇ ਇਹਨਾਂ ਨਾਲ

0: ਆਪਾਂ ਹੁਣ ਇਹ ਬੰਦੂਕ ਜਿਹੜੀ ਆ ਇਹਨੂੰ ਛੱਡ ਦਈਏ,
1: ਸ਼ਕਤੀ ਸਾਂਗ ਕਟਾਰ ਕਰਾਲੇ।
0: ਔਰ ਇਹ ਜਿਹੜੇ ਕਹਿਣ ਲੱਗੇ ਬਰਛੇ ਨੇ, ਬਰਛੀਆਂ ਨੇ, ਕਟਾਰ ਹੈ, ਇਹ ਚੀਜ਼ਾਂ ਹੁਣ ਆਪਾਂ ਆਪਣੇ ਨਾਲ ਲੈ ਲਈਏ।
1: ਪਰ ਹੋ ਅਚਾਨਕ ਕਰੋ ਕਮੰਡ।
0: ਇਹ ਜਿਹੜੇ ਕਮੰਡ ਕਮੰਡੀ ਨੇ, ਕਮੰਡ ਮਤਲਬ ਹੰਕਾਰੀ ਨੇ, ਜਿਹੜੇ ਹੰਕਾਰ ਦੇ ਨਾਲ ਭਰੇ ਹੋਏ ਚੜ ਕੇ ਆਏ ਨੇ, ਇਹਨਾਂ ਦਾ ਇੱਕੋ ਵਾਰੀ ਹੱਲਾ ਐਸਾ ਬੋਲੀਏ ਕਿ ਇਹਨਾਂ ਦੇ ਘਮੰਡ ਨੂੰ ਤੋੜ ਦਈਏ, ਇਹਨਾਂ ਦੇ ਹੰਕਾਰ ਨੂੰ ਤੋੜ ਦਈਏ। ਹੁਣ ਤੇ ਕਾਫੀ ਸਮਾਂ

0: ਕਿ ਟੋਟੇ ਟੋਟੇ ਕਰ ਦਈਏ, ਟੁਕੜੇ ਕਰ ਦਈਏ ਜਿਹੜੇ ਇੱਥੇ ਆ ਕੇ ਡਟੇ ਹੋਏ ਹਨ।
1: ਦਇਆ ਸਿੰਘ ਜੀ ਕਹਿਓ ਸੁਣਾਏ।
0: ਫਿਰ ਜਦੋਂ ਆਪਸ ਵਿੱਚ ਸਿੰਘਾਂ ਨੇ ਸਲਾਹ ਮਸ਼ਵਰਾ ਕੀਤਾ ਨਾ ਵੀ ਹੁਣ ਆਪਾਂ ਇੱਦਾਂ ਕਰੀਏ, ਉਸ ਵੇਲੇ ਭਾਈ ਦਇਆ ਸਿੰਘ ਜੀ ਜਿਹੜੇ ਆ ਉਹ ਫਿਰ ਬੋਲਦੇ ਹਨ,
1: ਗੁਰ ਕੀ ਆਇਸ ਪਈ ਨਾ ਕਾਏ।
0: ਕਹਿਣ ਲੱਗੇ ਗੁਰੂ ਜੀ ਦਾ ਇਹ ਹੁਕਮ ਨਹੀਂ ਹੈ ਸਾਨੂੰ, ਸਾਰੂ ਸਤਿਗੁਰੂ ਜੀ ਨੇ ਹਜੇ ਇਹ ਆਗਿਆ ਨਹੀਂ ਕੀਤੀ ਵੀ ਉਹਨਾਂ ਦੇ ਮੋਰਚਿਆਂ 'ਚ ਜਾ ਕੇ ਤੁਸੀਂ ਉਹਨਾਂ ਨਾਲ ਲੜਨਾ ਕਰੋ, ਇੱਕੋ ਵਾਰੀ ਜਾ ਕੇ ਹੱਲਾ ਬੋਲ ਦਿਓ, ਉਹਨਾਂ ਦੇ ਘਮੰਡ ਤੋੜ ਦਿਓ। ਸਾਨੂੰ ਮਹਾਰਾਜ ਨੇ ਕਿਹਾ ਇੱਧਰ ਆਪੋ ਆਪਣੇ ਮੋਰਚੇ ਆਪਣੀ ਹੱਦ ਵਿੱਚ ਲਾ ਕੇ ਉਹਨਾਂ ਦਾ ਜਿਹੜਾ ਉਹ ਮੁਕਾਬਲਾ ਸਾਹਮਣਾ ਜਿਹੜਾ ਤੁਸੀਂ ਕਰੋ। ਭਾਈ ਦਇਆ ਸਿੰਘ ਜੀ ਆਖਦੇ ਹਨ,
1: ਬਿਨਾਂ ਕਹੇ ਤੇ ਰਨ ਕਮਸਾਨ,
0: ਤੇ ਗੁਰੂ ਜੀ ਦੀ ਆਗਿਆ ਤੋਂ ਬਿਨਾਂ। ਇਹ ਭਾਈ ਦਇਆ ਸਿੰਘ ਜੀ ਕੌਣ ਨੇ? ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਦਇਆ ਸਿੰਘ ਜੀ ਨੇ। ਕਹਿੰਦੇ ਗੁਰੂ ਮਹਾਰਾਜ ਦੀ ਹਜੇ ਆਗਿਆ ਨਹੀਂ ਹੋਈ ਤੇ ਗੁਰੂ ਸਾਹਿਬ ਦੀ ਆਗਿਆ ਤੋਂ ਬਿਨਾਂ ਆਪਾਂ ਇਹ ਆਪਸ ਵਿੱਚ ਸਲਾਹ ਕਰਕੇ ਕਿਵੇਂ ਅਸੀਂ ਉਹਨਾਂ ਦੇ ਮੋਰਚਿਆਂ 'ਚ ਜਾ ਕੇ ਹਮਲਾ ਕਰ ਸਕਦੇ ਹਾਂ।
1: ਮਿਲ ਕਰ ਕੇ ਮਚੋ ਬਲਵਾਨ,
0: ਠੀਕ ਹੈ ਅਸੀਂ ਜਿੰਨੇ ਮਰਜ਼ੀ ਬਲ ਵਾਲੇ ਹੋਈਏ ਪਰ ਗੁਰੂ ਦੀ ਆਗਿਆ ਤੋਂ ਬਿਨਾਂ ਨਹੀਂ, ਗੁਰੂ ਸਾਹਿਬ ਦੇ ਹੁਕਮ ਤੋਂ ਬਿਨਾਂ ਆਪਾਂ ਆਪਸ ਵਿੱਚ ਸਲਾਹ ਮਸ਼ਵਰਾ ਕਰਕੇ ਅੱਗੇ ਨਹੀਂ ਜਾ ਸਕਦੇ ਹਾਂ।
1: ਆਲਮ ਸਿੰਘ ਆਪਣਿਓ ਸਭ ਸੰਗ,
0: ਜਦੋਂ ਭਾਈ ਦਇਆ ਸਿੰਘ ਜੀ ਨੇ ਇਹ ਗੱਲ ਆਖੀ ਉਸੇ ਵੇਲੇ ਫਿਰ ਭਾਈ ਆਲਮ ਸਿੰਘ ਜਿਹੜੇ ਨੇ ਉਹ ਹੱਥ ਜੋੜ ਬੋਲਦੇ ਹਨ,
1: ਰੱਬ ਕੋ ਆਸ਼ੈ ਕਰ ਬੇਜੰਗ।
0: ਕਹਿੰਦੇ ਪ੍ਰਭੂ ਦੀ ਸਤਿਗੁਰੂ ਜੀ ਦਾ ਜਿਹੜਾ ਆਸ਼ੈ ਹੈ ਮਨੋਰਥ ਹੈ ਉਹ ਤਾਂ ਜੰਗ ਕਰਨਾ ਹੀ ਹੈ ਨਾ। ਗੁਰੂ ਸਾਹਿਬ ਨੇ ਤਾਂ ਕਿਹਾ ਇਹਨਾਂ ਨਾਲ ਜੰਗ ਕਰੋ। ਹੁਣ ਇਹ ਜਿਹੜੀ ਆਪਸ 'ਚ ਵਾਰਤਾਲਾਪ ਹੋ ਰਹੀ ਹੈ ਬੜੇ ਧਿਆਨ ਨਾਲ ਸੁਣਿਓ, ਕਿਉਂਕਿ ਗੱਲ ਹੁਣ ਇੱਥੇ ਗੁਰੂ ਦੀ ਅਤੇ ਗੁਰੂ ਦੇ ਪੰਥ ਦੀ ਹੈ। ਜਿਹੜਾ ਪੰਜ ਪਿਆਰਿਆਂ ਦੇ ਰੂਪ ਵਿੱਚ ਖਾਲਸਾ ਪੰਥ ਸਾਜਿਆ, ਜਿਨ੍ਹਾਂ ਦੇ ਹੁਕਮ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੀ ਪ੍ਰਵਾਨ ਕੀਤਾ। ਚਮਕੌਰ ਦੀ ਗੜੀ ਵਿੱਚ ਜਦੋਂ ਮਹਾਰਾਜ ਨੂੰ ਕਿਹਾ ਗੜੀ ਛੱਡ ਦਿਓ, ਮਹਾਰਾਜ ਕਹਿੰਦੇ ਹੋ ਹੀ ਨਹੀਂ ਸਕਦਾ, ਪਰ ਪੰਜਾਂ ਨੇ ਆਖਿਆ ਅਤੇ ਮਹਾਰਾਜ ਨੂੰ ਗੜੀ ਛੱਡਣੀ ਪਈ ਸੀ। ਹੁਣ ਉਹ ਗੁਰੂ ਅਤੇ ਗੁਰੂ ਕਾ ਪੰਥ, ਸਤਿਗੁਰੂ ਮਹਾਰਾਜ ਜੀ ਦਾ ਇਹ ਮਨੋਰਥ ਹੈ ਕਿ ਆਪਾਂ ਇਹਨਾਂ ਨਾਲ ਜੰਗ ਕਰਨੀ ਹੈ। ਫਿਰ ਸਮਝ ਲਿਓ ਸਿੰਘ ਇਕੱਠੇ ਹੋਏ, ਉਹਨਾਂ ਆਖਿਆ ਵੀ ਐਵੇਂ ਆਪਾਂ ਇੱਥੇ ਮੋਰਚੇ ਲਾ ਕੇ ਬੈਠੇ ਹਾਂ ਉਹ ਤਾਂ ਅੱਗੇ ਵੱਧਦੇ ਕੋਈ ਨਹੀਂ ਪਏ, ਆਪਾਂ ਇੱਦਾਂ ਕਰਦੇ ਹਾਂ ਹੱਥਾਂ ਵਿੱਚ ਸ਼ਸਤਰ ਲੈਂਦੇ ਹਾਂ ਅਤੇ ਉਹਨਾਂ ਦੇ ਮੋਰਚਿਆਂ 'ਚ ਜਾ ਕੇ ਹੱਲਾ ਬੋਲ ਦਿੰਦੇ ਹਾਂ, ਇਹਨਾਂ ਦੇ ਘਮੰਡ ਤੋੜ ਦਈਏ, ਇਹਨਾਂ ਦੇ ਆਕੜ ਭੰਨ ਦਈਏ। ਫਿਰ ਭਾਈ ਦਇਆ ਸਿੰਘ ਜੀ ਕਹਿੰਦੇ ਗੁਰੂ ਮਹਾਰਾਜ ਤੋਂ ਆਗਿਆ ਤਾਂ ਲੈਣੀ ਪੈਣੀ ਹੈ ਨਾ, ਆਪਣੇ ਆਪ ਅਸੀਂ ਕਿਵੇਂ ਚਲੇ ਜਾਈਏ? ਗੁਰੂ ਮਹਾਰਾਜ ਆਗਿਆ ਕਰਨਗੇ ਤਾਂ ਅੱਗੇ ਜਾ ਸਕਦੇ ਹਾਂ। ਭਾਈ ਆਲਮ ਸਿੰਘ ਜੀ ਕਹਿਣ ਲੱਗੇ ਵੀ ਗੁਰੂ ਸਾਹਿਬ ਦਾ ਮਨੋਰਥ ਕੀ ਹੈ? ਗੁਰੂ ਮਹਾਰਾਜ ਦਾ ਮਨੋਰਥ ਇਹਨਾਂ ਨਾਲ ਜੰਗ ਕਰਨ ਦਾ ਹੈ।
1: ਕਤਲ ਮੋਰਚਾ ਕਰੀਏ ਤਾਏ,
0: ਇਸ ਲਈ ਗੁਰੂ ਸਾਹਿਬ ਜੀ ਦਾ ਸਾਨੂੰ ਇਸੇ ਲਈ ਮਹਾਰਾਜ ਨੇ ਲਾਇਆ ਨਾ ਵੀ ਇਹਨਾਂ ਨਾਲ ਲੜਨਾ ਹੈ ਅਸੀਂ, ਇਹਨਾਂ ਦੇ ਮੋਰਚੇ ਵਿੱਚ ਜਾ ਕੇ ਫਿਰ ਇਹਨਾਂ ਨੂੰ ਅਸੀਂ ਮਿਟਾ ਦੇਈਏ।
1: ਭੀਮ ਚੰਦ ਮੂਰਖ ਪਛਤਾਏ,
0: ਇਹ ਜਿਹੜਾ ਰਾਜਾ ਭੀਮ ਚੰਦ ਹੈ ਨਾ ਮੂਰਖ, ਕਿਉਂਕਿ ਹੰਕਾਰ ਬੰਦੇ ਨੂੰ ਮੂਰਖ ਬਣਾ ਦਿੰਦਾ ਹੈ। ਹੰਕਾਰ ਜਿਹੜਾ ਹੁੰਦਾ ਹੈ ਇਹ ਬੰਦੇ ਨੂੰ ਮੂਰਖ ਬਣਾ ਦਿੰਦਾ ਹੈ। ਉਹ ਕਿਵੇਂ ਮੂਰਖ ਬਣਦਾ? ਮੈਂ ਹਾਂ, ਉਹ ਸਾਹਮਣੇ ਵਾਲੇ ਨੂੰ ਤਾਂ ਕੁਝ ਸਮਝਦਾ ਹੀ ਨਹੀਂ ਹੈ। ਜਿਹਦੇ ਅੰਦਰ ਅਹੰਕਾਰ ਆ ਜਾਏ ਉਹ ਸਾਹਮਣੇ ਵਾਲੇ ਨੂੰ ਕੀ ਸਮਝਦਾ? ਉਹ ਕਹਿੰਦਾ ਤੂੰ ਕੌਣ ਹੈ? ਮੈਂ ਹਾਂ। ਇਸੇ ਤਰ੍ਹਾਂ ਰਾਜਾ ਭੀਮ ਚੰਦ ਗੁਰੂ ਗੋਬਿੰਦ ਸਿੰਘ ਜੀ ਨੂੰ ਕੀ ਸਮਝਦਾ? ਕਿਉਂਕਿ ਹੰਕਾਰ ਨਾਲ ਭਰਿਆ ਨਾ ਅੰਦਰੋਂ, ਇੰਨਾ ਹੰਕਾਰ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਮਝਣ ਨੂੰ ਤਿਆਰ ਨਹੀਂ। ਇਸ ਲਈ ਸਤਿਗੁਰੂ ਮਹਾਰਾਜ ਪਾਤਸ਼ਾਹ ਕਿਰਪਾ ਕਰਨ, ਆਪਾਂ ਸਲਾਹ ਮਸ਼ਵਰਾ ਕਰਕੇ ਦਿਨ ਚੜ੍ਹਿਆ ਮੋਰਚਾ ਜਿਹਨਾਂ ਜਿਹੜਾ ਇਹਨਾਂ ਨੇ ਲਾਇਆ ਉੱਥੇ ਜਾ ਕੇ ਇਹਨਾਂ ਨਾਲ ਲੜੀਏ, ਤਾਂ ਕਿ ਇਹ ਜਿਹੜਾ ਰਾਜਾ ਭੀਮ ਚੰਦ ਮੂਰਖ ਹੈ ਇਹਦਾ ਅਹੰਕਾਰ ਟੁੱਟੇ ਤੇ ਇਹ ਪਛਤਾਉਣਾ ਕਰੇ ਜੀ।
1: ਆਨ ਪਰੈ ਗੁਰ ਸ਼ਤਰੂ ਵਿਸਾਲਾ,
0: ਇਹ ਜਿਹੜਾ ਸ਼ਤਰੂ ਬਣ ਕੇ ਭਾਰੀ ਗਿਣਤੀ ਵਿੱਚ ਰਾਜੇ ਤੇ ਰਾਜਿਆਂ ਦੀ ਸੈਨਾ ਨੂੰ ਲੈ ਕਰਕੇ ਆਇਆ ਹੋਇਆ ਹੈ।
1: ਇਮ ਬੂਜਣ ਗੁਰ ਹੋਏ ਤਿਸ ਕਾਲਾ,
0: ਕਹਿੰਦੇ ਫਿਰ ਸਤਿਗੁਰੂ ਜੀ ਤੋਂ ਜੇ ਆਪਾਂ ਪੁੱਛਣਾ ਹੈ ਤੇ ਫਿਰ ਗੁਰੂ ਸਾਹਿਬ ਤੋਂ ਆਗਿਆ ਇਸ ਵਕਤ ਜਿਹੜੀ ਆ ਉਹ ਆਪਾਂ ਲੈ ਲੈਂਦੇ ਹਾਂ।
1: ਸੁਖ ਪ੍ਰਿਅੰਕ ਪਰ ਹੋਏ ਪ੍ਰਭ ਥਿਰੇ,
0: ਤੇ ਇੱਕ ਨੇ ਆਖਿਆ ਵੀ ਰਾਤ ਬਹੁਤ ਹੋ ਚੁੱਕੀ ਹੈ, ਗੁਰੂ ਸਾਹਿਬ ਤੇ ਆਰਾਮ ਕਰਦੇ ਹੋਣਗੇ, ਤੇ ਆਪਾਂ ਹੁਣ ਜਾ ਕੇ ਗੁਰੂ ਸਾਹਿਬ ਨੂੰ ਆਵਾਜ਼ ਦਿੰਦੇ ਤੇ ਪੁੱਛਦੇ ਵੀ ਚੰਗੇ ਨਹੀਂ ਲੱਗਦੇ, ਰਾਤ ਬਹੁਤ ਹੋ ਚੁੱਕੀ ਹੈ। ਇਸ ਲਈ ਗੁਰੂ ਮਹਾਰਾਜ ਇਸ ਵੇਲੇ ਆਰਾਮ ਕਰਦੇ ਹੋਵਣਗੇ।
1: ਅਬ ਤਿਨਕੋ ਨਾ ਬੁਝਬੇ ਕਰੈ,
0: ਇਸ ਲਈ ਹੁਣ ਇਹ ਸਮਾਂ ਨਹੀਂ ਤੇ ਦਿਨ ਚੜਿਆ ਤੇ ਅਸੀਂ ਉਹਨਾਂ ਦੇ ਮੋਰਚਿਆਂ ਕੋਲ ਪਹੁੰਚ ਕੇ ਉਹਨਾਂ ਤੇ ਹੱਲਾ ਬੋਲਣਾ, ਤੇ ਪਹਿਲਾਂ ਦਿਨ ਚੜੇਗਾ ਫਿਰ ਗੁਰੂ ਸਾਹਿਬ ਨੂੰ ਪੁੱਛਣ ਜਾਵਾਂਗੇ, ਫਿਰ ਸਮਾਂ ਬਹੁਤ ਲੰਘ ਜਾਣਾ ਤੇ ਹੁਣ ਸਮਾਂ ਗੁਰੂ ਸਾਹਿਬ ਕੋਲ ਜਾ ਕੇ ਪੁੱਛਣ ਦਾ ਨਹੀਂ ਹੈ ਜੀ।
1: ਦਇਆ ਸਿੰਘ ਗੁਰ ਕੇ ਸਿੱਖ ਪਾਰੇ,
0: ਦੇਖੋ ਕਿੰਨੇ ਕਮਾਲ ਦੀ ਗੱਲ ਕੀਤੀ, ਅਸੀਂ ਗੁਰੂ ਅੱਗੇ ਵੀ ਸਿਰ ਝੁਕਾਉਣਾ ਤੇ ਗੁਰੂ ਦੇ ਪੰਥ ਅੱਗੇ ਵੀ ਸਾਡਾ ਸਿਰ ਝੁਕਣਾ ਚਾਹੀਦਾ। ਪਤਾ ਕਿਉਂ? ਗੁਰੂ ਗ੍ਰੰਥ ਸਾਹਿਬ ਜੀ ਅੱਗੇ ਵੀ ਤੇ ਗੁਰੂ ਕੇ ਪੰਥ ਅੱਗੇ ਵੀ। ਕਿਉਂ? ਕਿਉਂਕਿ ਗੁਰੂ ਕਲਗੀ ਧਰ ਮਹਾਰਾਜ ਦੇ ਬਚਨ ਹੈ। ਮਹਾਰਾਜ ਜੀ ਕਹਿੰਦੇ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ। ਮੇਰਾ ਜਿਹੜਾ ਸਰੀਰ ਆ ਉਹ ਪੰਥ ਵਿੱਚ ਹੈ ਤੇ ਮੇਰੀ ਜਿਹੜੀ ਆਤਮਾ ਉਹ ਗ੍ਰੰਥ ਵਿੱਚ ਹੈ। ਤਾਂ ਹੀ ਤੇ ਅਸੀਂ ਕਹਿੰਦੇ ਹਾਂ ਦਸ ਪਾਤਸ਼ਾਹੀਆਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ। ਹੁਣ ਜਦੋਂ ਇੰਨੀ ਗੱਲ ਕਹੀ ਤੇ ਸਾਰੇ ਪਿਆਰੇ ਜਿਹੜੇ ਗੁਰੂ ਕੇ ਸਿੰਘ, ਗੁਰੂ ਕਾ ਖਾਲਸਾ ਇਕੱਠਾ ਹੋ ਕੇ ਪਤਾ ਕੀ ਕਹਿੰਦਾ ਹੈ? ਕਹਿੰਦੇ ਭਾਈ ਦਇਆ ਸਿੰਘ ਜੀ, ਤੁਸੀਂ ਬਹੁਤ ਵੱਡੇ ਗੁਰੂ ਕੇ ਪਿਆਰੇ ਹੋ, ਕਿਉਂਕਿ ਪੰਜਾਂ ਵਿੱਚ ਸਭ ਤੋਂ ਪਹਿਲਾਂ ਕੌਣ ਆਉਂਦਾ? ਭਾਈ ਦਇਆ ਸਿੰਘ। ਹਾਲਾਂਕਿ ਪੰਜ ਇੱਕੋ ਹੀ ਰੂਪ ਨੇ ਖਾਲਸੇ ਦਾ, ਪਰ ਸਭ ਤੋਂ ਪਹਿਲਾਂ ਨਾਮ ਭਾਈ ਦਇਆ ਸਿੰਘ ਜੀ ਦਾ ਹੀ ਆਏਗਾ, ਕਿਉਂਕਿ ਦਇਆ ਤੋਂ ਬਿਨਾਂ ਧਰਮ ਨਹੀਂ, ਧਰਮ ਤੋਂ ਬਿਨਾਂ ਹਿੰਮਤ ਨਹੀਂ, ਹਿੰਮਤ ਤੋਂ ਬਿਨਾਂ ਮੋਹ ਦੀਆਂ ਤੰਦਾਂ ਨਹੀਂ ਟੁੱਟਣੀਆਂ, ਅਤੇ ਮੋਹ ਦੀਆਂ ਤੰਦਾਂ ਟੁੱਟਣ ਗੀਆਂ ਤਾਂ ਅੱਗੋਂ ਸਾਹਿਬੀ ਮਿਲੇਗੀ ਨਾ। ਸਾਹਿਬੀ ਤਾਂ ਹੀ ਮਿਲੇਗੀ ਜੇ ਮੋਹ ਕੰਮ ਹੋਏਗਾ, ਅਤੇ ਮੋਹ ਕੰਮ ਕਦੋਂ ਹੋਏਗਾ? ਜਦੋਂ ਹਿੰਮਤ ਆਏਗੀ। ਹਿੰਮਤ ਕਦੋਂ ਆਏਗੀ? ਜਦੋਂ ਅਸੀਂ ਧਰਮ ਦੇ ਮਾਰਗ 'ਤੇ ਤੁਰਾਂਗੇ, ਅਤੇ ਧਰਮ ਦੇ ਮਾਰਗ 'ਤੇ ਤੁਰਨ ਲਈ ਦਇਆ ਚਾਹੀਦੀ ਹੈ। ਜੇ ਅਸੀਂ ਸਾਹਿਬ ਤੋਂ, ਸਿੰਘ ਜੀ ਤੋਂ ਚੱਲੀਏ ਫਿਰ ਵੀ ਦਇਆ ਸਿੰਘ 'ਤੇ ਆਉਣਾ, ਜੇ ਭਾਈ ਦਇਆ ਸਿੰਘ ਜੀ ਤੋਂ ਚੱਲਾਂਗੇ ਮੁੜ ਕੇ ਆਉਣਾ ਫਿਰ ਦਇਆ ਤੋਂ, ਕਿਉਂਕਿ ਦਇਆ ਤੋਂ ਬਿਨਾਂ ਧਰਮ ਨਹੀਂ ਚੱਲਦਾ। ਸਾਰੇ ਇਕੱਠੇ ਹੋ ਕੇ ਕਹਿਣ ਲੱਗੇ ਭਾਈ ਦਇਆ ਸਿੰਘ ਜੀ, ਗੁਰ ਕੇ ਸਿੱਖ ਭਾਰੇ, ਤੁਸੀਂ ਤਾਂ ਗੁਰੂ ਦੇ ਬਹੁਤ ਪਿਆਰੇ ਜਿਹੜੇ ਉਹ ਭਾਈ ਦਇਆ ਸਿੰਘ ਜੀ ਹੋ,
1: ਇਨਤੇ ਆਗਿਆ ਲਿਓ ਸੁਖਾਰੇ,
0: ਤੇ ਤੁਸੀਂ ਆਗਿਆ ਕਰਦੇ ਹੋ, ਅਸੀਂ ਤੁਹਾਡੀ ਆਗਿਆ ਤੇ ਗੁਰੂ ਦੀ ਆਗਿਆ ਇੱਕ ਕਰਕੇ ਮੰਨ ਲਾਂਗੇ। ਤੁਸੀਂ ਕਰਦੇ ਹੋ ਆਗਿਆ, ਸਾਨੂੰ ਇੱਦਾਂ ਲੱਗੇਗਾ ਜਿਵੇਂ ਗੁਰੂ ਨੇ ਆਗਿਆ ਕੀਤੀ। ਇਹ ਧਿਆਨ ਰੱਖਿਓ, ਗੁਰੂ ਪਾਤਸ਼ਾਹ ਨੇ ਇਹ ਵਡਿਆਈ ਦਿੱਤੀ ਹੋਈ ਹੈ। ਜਦੋਂ ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੰਗਤ ਨੇ ਆਖਿਆ ਮਹਾਰਾਜ ਸਾਡੇ ਇਲਾਕੇ 'ਚ ਕਦੋਂ ਆਓਗੇ? ਮਹਾਰਾਜ ਕਹਿੰਦੇ ਭਾਈ ਬਿਧੀ ਚੰਦ ਨੂੰ ਲੈ ਜਾਓ, ਸਤਿਗੁਰੂ ਜੀ ਅਸੀਂ ਤਾਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਾਂ। ਮਹਾਰਾਜ ਕਹਿੰਦੇ ਭਾਈ ਬਿਧੀ ਚੰਦ ਜੀ ਜਦੋਂ ਬੈਠ ਕੇ ਨਿਤਨੇਮ ਕਰਨ, ਪਾਠ ਕਰਨ, ਆਪ ਜਪੋ, ਅਵਰੈ ਨਾਮ ਜਪਾਵੋ ਵਾਲਾ ਜਦੋਂ ਇਹ ਪਹਿਰਾ ਦੇਣ, ਉਦੋਂ ਤੁਹਾਨੂੰ ਇਹਦੇ ਵਿੱਚੋਂ ਸਾਡੇ ਹੀ ਦਰਸ਼ਨ ਹੋਣਗੇ। ਕਿੱਡੀ ਵੱਡੀ ਕਿਰਪਾ ਕੀਤੀ ਸੀ ਮਹਾਰਾਜ ਨੇ। ਕਹਿੰਦੇ ਨੇ ਭਾਈ ਦਇਆ ਸਿੰਘ ਜੀ, ਤੁਸੀਂ ਉਹ ਆਗਿਆ ਦੇ ਦਿਓ, ਅਸੀਂ ਤੁਹਾਡੀ ਆਗਿਆ ਨੂੰ, ਗੁਰੂ ਦੀ ਆਗਿਆ ਮੰਨ ਲਵਾਂਗੇ। ਇਸ ਲਈ ਤੁਸੀਂ ਕਿਰਪਾ

0: ਵੀ ਇਹ ਗੱਲ ਬਿਲਕੁਲ ਠੀਕ ਹੈ। ਜੋ ਵੀ ਉੱਥੇ ਸਿੰਘ ਇਕੱਠੇ ਹੋਏ ਨੇ ਗੁਰੂ ਕਾ ਖਾਲਸਾ, ਉਹਨਾਂ ਵਿੱਚੋਂ ਇੱਕ ਨੇ ਕਿਹਾ ਭਾਈ ਦਇਆ ਸਿੰਘ ਜੀ ਤੁਸੀਂ ਆਗਿਆ ਦੇ ਦਿਓ, ਅਸੀਂ ਤੁਹਾਡੀ ਆਗਿਆ ਲੈ ਕੇ ਅਤੇ ਉਹਨਾਂ ਮੋਰਚਿਆਂ 'ਤੇ ਜਾ ਕੇ ਹੱਲਾ ਬੋਲ ਦਈਏ। ਭਾਈ ਮੋਹਕਮ ਸਿੰਘ ਜੀ ਨੇ ਆਖਿਆ ਵੀ ਇਹ ਗੱਲ ਬਿਲਕੁਲ ਠੀਕ ਹੈ, ਇਹ ਮੇਰੇ ਮਨ ਨੂੰ ਵੀ ਇਹ ਗੱਲ, ਹਾਲਾਂਕਿ ਆਪ ਵੀ ਪੰਜਾਂ ਪਿਆਰਿਆਂ ਦੇ ਵਿੱਚ ਨੇ, ਆਪ ਹੀ ਵੀ ਪੰਜਾਂ ਦਾ ਰੂਪ ਨੇ ਭਾਈ ਮੋਹਕਮ ਸਿੰਘ ਜੀ, ਪਰ ਉਹ ਕਹਿੰਦੇ ਇਹ ਗੱਲ ਬਿਲਕੁਲ ਠੀਕ ਹੈ।
1: ਦਇਆ ਸਿੰਘ ਜੀ ਹੁਕਮ ਉਚਾਰੋ।
0: ਸਾਰੇ ਇਕੱਠੇ ਹੋ ਕੇ ਗੁਰੂ ਕਾ ਖਾਲਸਾ, ਭਾਈ ਦਇਆ ਸਿੰਘ ਜੀ ਅੱਗੇ ਹੱਥ ਜੋੜ ਕੇ, ਰਾਤ ਹੋਈ ਹੋਈ ਹੈ ਅਤੇ ਕਹਿੰਦੇ ਭਾਈ ਦਇਆ ਸਿੰਘ ਜੀ ਹੁਕਮ ਉਚਾਰੋ, ਸਾਨੂੰ ਹੁਕਮ ਕਰੋ, ਸਾਨੂੰ ਆਗਿਆ ਦਿਓ, ਅਸੀਂ ਇਹਨਾਂ ਮੋਰਚਿਆਂ 'ਚ ਜਾ ਕੇ ਇਹਨਾਂ 'ਤੇ ਹੱਲਾ ਬੋਲੀਏ, ਇਹਨਾਂ ਦੇ ਘਮੰਡ ਇਹਨਾਂ ਦੇ ਅਹੰਕਾਰ ਨੂੰ ਤੋੜ ਸਕੀਏ।
1: ਹਥ ਹੈ ਖਾਲਸਾ ਰਿਪਣ ਸੁਖਾਰੋ।
0: ਇਹ ਜਿਹੜੇ ਆਏ ਨੇ ਇਹਨਾਂ ਨੂੰ ਹਤੈ, ਇਹਨਾਂ ਨੂੰ ਮਾਰ ਮੁਕਾਈਏ, ਤਾਂ ਕਿ ਸਾਡੇ ਲਈ ਵੀ ਇਹ ਜਿਹੜਾ ਰਾਹ ਪੱਧਰਾ ਹੋ ਜਾਏ, ਸੌਖਾ ਹੋ ਜਾਏ। ਮੋਰਚੇ ਚਾਰੇ ਪਾਸੇ ਅਨੰਦਪੁਰ ਸਾਹਿਬ ਦੇ ਲਾ ਕੇ ਬੈਠੇ ਹੋਏ ਆ, ਸਾਡੇ ਲਈ ਵੀ ਇਹ ਜਿਹੜੇ ਰਸਤੇ ਨੇ ਇਹ ਸੁਖਾਲੇ ਹੋ ਜਾਵਣ ਜੀ।
1: ਉਦੇ ਸਿੰਘ ਤਬ ਬਾਕ ਬਖਾਨਾ।
0: ਉਦੋਂ ਫਿਰ ਭਾਈ ਉਦੈ ਸਿੰਘ ਜੀ ਜਿਹੜੇ ਨੇ ਉਹ ਫਿਰ ਆਪਣੇ ਮੁਖੋਂ ਬੋਲਦੇ ਹਨ,
1: ਕਰੋ ਕਾਜ ਗੁਰ ਕੋ ਸਵਧਾਨਾ।
0: ਕਹਿੰਦੇ ਤੁਸੀਂ ਭਾਈ ਦਇਆ ਸਿੰਘ ਜੀ ਇਹ ਕਾਰਜ ਕਰੋ ਸਾਡੇ ਲਈ, ਇਹੀ ਸਾਡੇ ਵਾਸਤੇ ਗੁਰੂ ਦਾ ਹੁਕਮ। ਇੱਕ ਬੇਨਤੀ ਹੋਰ ਕਰਾਂ, ਪਿਛਲੇ ਦਿਨੀ ਵੀ ਕੀਤੀ ਹੈ ਔਰ ਜਦੋਂ ਜਦੋਂ ਸਮਾਂ ਆਏਗਾ ਕਰਦੇ ਰਹਿਣਾ। ਪੰਜ ਪਿਆਰੇ ਉਹਨਾਂ ਦਾ ਇੱਕ ਜੀਵਨ ਹੈ, ਉਹਨਾਂ ਦੀ ਇੱਕ ਕਮਾਈ ਹੈ, ਉਹਨਾਂ ਦੀ ਇੱਕ ਅਵਸਥਾ ਹੈ। ਅੱਜ ਸਾਡੇ ਵਿੱਚ ਗਿਰਾਵਟ ਬੜੀ ਆ ਗਈ ਹੈ, ਅਸੀਂ ਖਾਨਾ ਪੂਰਤੀ ਕਰਨ ਜੋਗੇ ਰਹਿ ਗਏ ਹਾਂ। ਮਾਫ਼ ਕਰਨਾ, ਅਸੀਂ ਖਾਨਾ ਪੂਰਤੀ ਸਮਝਦੇ ਹੋ ਨਾ, ਖਾਨਾ ਪੂਰਤੀ ਵੀ ਜੇ ਚਾਰ ਪਿਆਰੇ ਹੈ ਇੱਕ ਨਹੀਂ ਹੈ ਤਾਂ ਅਸੀਂ ਕਹਿੰਦੇ ਹਾਂ ਵੀ ਕੋਈ ਵੀ ਸਾਨੂੰ ਮਿਲ ਜਾਏ ਨਾ, ਅਸੀਂ ਕਹਿੰਦੇ ਆ ਵੀ ਇਹਨੂੰ ਵਰਦੀ ਪਹਿਨਾ ਕੇ ਅਤੇ ਪੰਜ ਪੂਰੇ ਕਰ ਦਿਓ। ਅਸੀਂ ਦੇਖਿਆ ਉਹਦਾ ਜੀਵਨ ਹੈ ਪੰਜਾਂ ਪਿਆਰਿਆਂ ਵਿੱਚ ਸ਼ਾਮਿਲ ਹੋਣ ਦਾ, ਉਹਦੇ ਕੋਲ ਉਹ ਨਿਤਨੇਮ ਹੈ, ਉਹ ਰਹਿਣੀ ਬਹਿਣੀ ਦਾ ਮਾਲਕ, ਕਰਨੀ ਕਥਨੀ ਦਾ ਹੈ ਉਹ। ਜੋ ਗੁਰੂ ਮਹਾਰਾਜ ਨੇ ਪੰਜਾਂ ਪਿਆਰਿਆਂ ਵਿੱਚ ਖਾਲਸਾ ਰੂਪ ਪ੍ਰਗਟ ਕੀਤਾ ਕਿ ਉਹ ਗੁਣ ਉਹਦੇ ਵਿੱਚ ਹੈ, ਅਸੀਂ ਤਾਂ ਜਿਹੜਾ ਸਾਨੂੰ ਦਿਸ ਜਾਏ ਜਾਂ ਅਸੀਂ ਜਿਹੜਾ ਸਾਨੂੰ ਕੋਈ ਜਾਣ ਪਛਾਣ ਹੋਵੇ, ਮੈਂ ਇਹਨੂੰ ਜਾਣਦਾ ਚੰਗੀ ਤਰ੍ਹਾਂ, ਇਹਨੂੰ ਲਿਆਓ, ਇਹਨੂੰ ਪੰਜਾਂ 'ਚ ਸ਼ਾਮਿਲ ਕਰ ਲੈਂਦੇ ਹਾਂ। ਜਾਣ ਪਛਾਣ ਆਪਣੀ ਇੱਕ ਤਰ੍ਹਾਂ ਇੱਕ ਪਾਸੇ ਹੈ, ਪਰ ਪੰਜਾਂ ਦੀ ਅਵਸਥਾ ਇੱਕ ਪਾਸੇ ਹੈ, ਅਸੀਂ ਜਣੇ ਖਣੇ ਨੂੰ ਪੰਜਾਂ 'ਚ ਥੋੜ੍ਹੀ ਸ਼ਾਮਿਲ ਕਰ ਦਿਆਂਗੇ। ਉਹਦੀ ਕਮਾਈ ਹੈ, ਉਹਦਾ ਜੀਵਨ ਹੈ, ਉਹਦੀ ਇੱਕ ਅਵਸਥਾ ਹੈ। ਸਤਿਗੁਰੂ ਮਹਾਰਾਜ ਜੀ ਦੇ ਗੁਰੂ ਕੇ ਪਿਆਰੇ ਸਾਰਿਆਂ ਨੇ ਜ਼ੋਰ ਦਿੱਤਾ, ਭਾਈ ਉਦੈ ਸਿੰਘ ਜੀ ਨੇ ਵੀ ਕਿਹਾ, ਕਹਿਣ ਲੱਗੇ ਕਰੋ ਕਾਜ ਗੁਰ ਕੋ ਸਵਧਾਨਾ। ਭਾਈ ਦਇਆ ਸਿੰਘ ਜੀ ਕਾਰਜ ਕਰੋ, ਤੁਸੀਂ ਸਾਨੂੰ ਆਗਿਆ ਜਿਹੜੀ ਆ ਉਹ ਇਸ ਵੇਲੇ ਦੇਣਾ ਕਰੋ।
1: ਕਹਿਓ ਨਾ ਦਇਆ ਸਿੰਘ ਜੀ ਕਹਿ ਐਸੇ।
0: ਕਹਿੰਦੇ ਕਿਉਂ ਭਾਈ ਦਇਆ ਸਿੰਘ ਜੀ, ਤੁਸੀਂ ਹੁਣ ਉਹ ਵੀ ਭਾਈ ਦਇਆ ਸਿੰਘ ਜੀ ਨੇ ਸੋਚਦੇ ਆ ਵੀ ਇੰਨੀ ਉੱਚੀ ਅਵਸਥਾ, ਗੁਰੂ ਦੀ ਥਾਂ ਹੁਕਮ ਕਰਨਾ ਅਤੇ ਗੁਰੂ ਕਾ ਖਾਲਸਾ ਸਾਹਮਣੇ ਖਲੋਤਾ ਹੋਇਆ, ਨਾ ਵੀ ਨਹੀਂ ਹੋਣੀ, ਇਨਕਾਰ ਵੀ ਨਹੀਂ ਕੀਤਾ ਜਾ ਸਕਦਾ। ਔਰ ਉਹਨਾਂ ਗੁਰੂ ਕੇ ਸਿੰਘਾਂ ਦੇ ਵਿੱਚ ਜੇ ਭਾਈ ਦਇਆ ਸਿੰਘ ਜੀ ਨੇ ਅਤੇ ਉਹਨਾਂ ਵਿੱਚ ਚਾਰ ਪਿਆਰੇ ਵੀ ਤਾਂ ਉਸ ਪਾਸੇ ਨੇ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਜੀ, ਜਦੋਂ ਸਾਰੇ ਹੀ ਇਕੱਠੇ ਹੋ ਕੇ ਬੇਨਤੀ ਕਰਦੇ ਹਨ,
1: ਜਿਸ ਤੇ ਫਤਿਹ ਖਾਲਸਾ ਲੈਸੇ।
0: ਕਹਿੰਦੇ ਕਿਉਂ ਨਾ ਭਾਈ ਦਇਆ ਸਿੰਘ ਜੀ ਆਗਿਆ ਕਿਉਂ ਨਹੀਂ ਕਰ ਰਹੇ, ਦੇਰੀ ਕਿਉਂ ਲਾ ਰਹੇ ਹੋ, ਜਲਦੀ ਸਾਨੂੰ ਹੁਕਮ ਦਿਓ ਅਤੇ ਅਸੀਂ ਆਪਣੀ ਤਿਆਰੀ ਕਰੀਏ, ਜਿਸ ਤੇ ਫਤਿਹ ਖਾਲਸਾ, ਜਿਹਦੇ ਨਾਲ ਗੁਰੂ ਕੇ ਖਾਲਸਾ ਜੀ ਦੀ ਫਤਿਹ ਹੋ ਜਾਵੇ।
1: ਮਾਨ ਸਿੰਘ ਹੋਇਓ ਤਬ ਖਰੇ।
0: ਫਿਰ ਭਾਈ ਮਾਨ ਸਿੰਘ ਜੀ ਹੱਥ ਜੋੜ ਕੇ ਖਲੋਤੇ ਹਨ,
1: ਖੜਗ ਸਿਪਰ ਕਰ ਨਿਹਜਾ ਤਰੇ।
0: ਕਹਿੰਦੇ ਨੇ ਉਸ ਵੇਲੇ ਫਿਰ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਜਿਹੜੀ ਆ ਉਹ ਤਲਵਾਰ ਤੇ ਢਾਲ ਲੈ ਕੇ, ਸ਼ਸਤਰ ਜਿਹੜੇ ਆ ਉਹ ਹੱਥਾਂ 'ਚ ਲੈ ਕੇ ਆਖਿਆ ਵੀ ਤੁਸੀਂ ਆਗਿਆ ਕਰ ਦਿਓ, ਤੁਹਾਡੀ ਆਗਿਆ, ਅਸੀਂ ਗੁਰੂ ਦੀ ਆਗਿਆ ਮੰਨ ਕੇ ਮੋਰਚਾ ਫਤਿਹ ਕਰੀਏ। ਕਹਿੰਦੇ ਭਾਈ ਦਇਆ ਸਿੰਘ ਜੀ ਨੇ ਫਿਰ ਉਸ ਵੇਲੇ ਜਦੋਂ ਸਾਰਿਆਂ ਨੇ ਇਹ ਜ਼ੋਰ ਦਿੱਤਾ, ਉਹਨਾਂ ਨੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਨਾਮ ਲੈ ਕਰਕੇ ਆਖਿਆ ਵੀ ਜਿਵੇਂ ਗੁਰੂ ਨੂੰ ਭਾਵੇ, ਗੁਰੂ ਕੇ ਖਾਲਸੇ ਨੂੰ ਭਾਵੇ। ਉਸ ਵੇਲੇ ਫਿਰ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਹੁੰਦਾ ਹੈ।
1: ਸੇਵਾ ਸਿੰਘ ਮਜੈਲ ਨਿਸੰਗ,
0: ਕਹਿੰਦੇ ਜਿਹੜਾ ਭਾਈ ਸੇਵਾ ਸਿੰਘ ਮਜੈਲ ਜਿਹੜੇ ਮਾਝੇ ਦੇ ਇਲਾਕੇ ਵਿੱਚੋਂ ਆਏ ਹਨ,
1: ਭਇਓ ਤਿਆਰ ਕਰਵੇ ਕਉ ਜੰਗ,
0: ਉਹਨੂੰ ਜੰਗ ਜਿਹੜੀ ਹੈ ਇਹਨਾਂ ਦੇ ਮੋਰਚਿਆਂ 'ਚ ਜਾ ਕੇ ਕਰਨੀ ਹੈ। ਪਹਿਲਾਂ ਤਾਂ ਆਪੋ ਆਪਣੇ ਮੋਰਚੇ ਸੰਭਾਲੇ ਹੋਏ ਨਾ, ਅਤੇ ਉਹ ਦੇਖ ਰਹੇ ਵੀ ਕਿੰਨਾ ਚਿਰ, ਕਿਉਂਕਿ ਉਹ ਜਿਹੜੇ ਬਾਈ ਧਾਰ ਦੇ ਸਿਪਾਹੀ ਨੇ ਰਾਜਿਆਂ ਦੇ, ਉਹ ਤਾਂ ਸਿਰ ਚੁੱਕਦੇ ਹੀ ਨਹੀਂ ਡਰਦੇ ਮਾਰੇ, ਉਹ ਤਾਂ ਧਰਤੀ 'ਤੇ ਹੀ ਟੋਆ ਪੁੱਟ ਕੇ ਨੀਵੇਂ ਹੋਈ ਜਾਂਦੇ ਆ। ਅੱਗੇ ਵਧਣ ਦੀ ਉਹਨਾਂ ਦੀ ਹਿੰਮਤ ਨਹੀਂ ਪੈ ਰਹੀ, ਅਤੇ ਇਹ ਸਮਾਂ ਤਾਂ ਇੱਦਾਂ ਹੀ ਚੱਲਦਾ ਰਹਿਣਾ, ਫਿਰ ਫਤਿਹ ਕਿੱਦਾਂ ਹਾਸਲ ਹੋਏਗੀ? ਇਹਨਾਂ ਦੇ ਮੋਰਚਿਆਂ 'ਚ ਜਾ ਕੇ ਇਹਨਾਂ ਦਾ ਸਾਹਮਣਾ ਅਤੇ ਮੁਕਾਬਲਾ ਇਹਨਾਂ ਨਾਲ ਕਰੀਏ। ਕਹਿੰਦੇ ਗੁਰੂ ਕਾ ਖਾਲਸਾ ਫਿਰ ਤਿਆਰ ਬਰ ਤਿਆਰ ਹੁੰਦਾ ਹੈ, ਆਪਣੀ ਤਿਆਰੀ ਜਿਹੜੀ ਆ ਉਹ ਕਰਦਾ ਹੈ।
1: ਅੱਗੇ ਖਰੇ ਹੋਏ ਸਬਰ ਹੈ,
0: ਹਰ ਕੋਈ ਕਹਿੰਦੇ ਨੇ ਅੱਗੇ ਹੋ ਕੇ ਜੰਗ ਵਿੱਚ ਜਾਣਾ, ਉਹਨਾਂ ਦੇ ਮੋਰਚਿਆਂ 'ਚ ਜਾ ਕਿੰਨਾ ਚਾਹੋ ਚੜਿਆ ਪਿਆ, ਅੱਗੇ ਹੋ ਕੇ ਉਹਨਾਂ ਨਾਲ ਜੰਗ ਕਰਨਾ ਚਾਹੁੰਦੇ ਹਨ।
1: ਦਇਆ ਸਿੰਘ ਨਿਜ ਮੁਖ ਬਚ ਕਹੇ,
0: ਭਾਈ ਦਇਆ ਸਿੰਘ ਜੀ ਨੇ ਆਪਣੇ ਮੁਖ ਤੋਂ ਜਦੋਂ ਬਚਨ, ਇਹ ਤਾਂ ਸੁਣਨ ਲਈ ਉਤਾਵਲੇ ਹੋਏ ਪਏ ਸੀ ਵੀ ਭਾਈ ਸਾਹਿਬ ਜੀ ਇੱਕ ਵਾਰੀ ਮੁੱਖ ਤੋਂ ਬਚਨ ਕਰ ਦੇਣ, ਬਸ ਜਦੋਂ ਉਹਨਾਂ ਦੇ ਮੁੱਖ ਤੋਂ ਬੋਲ ਨਿਕਲੇ ਹਨ,
1: ਜੇ ਸਭ ਕੀ ਅਭਿਲਾਖਾ ਐਸੇ,
0: ਉਹਨਾਂ ਨੇ ਬਸ ਇਹੀ ਕਿਹਾ ਵੀ ਜਿਵੇਂ ਸਾਰਿਆਂ ਦੀ ਇੱਛਾ, ਗੁਰੂ ਕਾ ਖਾਲਸਾ ਜੋ ਚਾਹੁੰਦਾ ਗੁਰੂ ਮਹਾਰਾਜ ਆਪ ਵਿੱਚ ਵਰਤ ਕੇ ਕਲਾ ਵਰਤਾਵਣਗੇ।
1: ਅਤੋ ਪਹਾੜੀ ਪਟਗਣ ਤੈਸੇ,
0: ਇਹ ਜਿਹੜੇ ਪਹਾੜੀ, ਇਹ ਜਿਹੜੇ ਇਹਨਾਂ ਦੇ ਸਿਪਾਹੀ ਘਮੰਡੀ ਅਹੰਕਾਰ ਨਾਲ ਭਰੇ ਹੋਏ ਆਏ ਨੇ, ਇਹਨਾਂ ਦੇ ਅਹੰਕਾਰ ਨੂੰ ਜਿਵੇਂ ਗੁਰੂ ਕਾ ਖਾਲਸਾ ਮਿਟਾਉਣਾ ਚਾਹੁੰਦਾ ਹੈ।
1: ਮੈਂ ਵੀ ਗਮਨੋ ਸੰਗ ਤੁਮਾਰੇ,
0: ਤੇ ਜਦੋਂ ਸਾਰਿਆਂ ਨੇ ਬਚਨ ਸੁਣ ਕੇ ਤਿਆਰੀ ਕਰ ਲਈ ਨਾ, ਸਭ ਤਿਆਰ ਹੋ ਗਏ ਚੱਲਣ ਵਾਸਤੇ, ਤੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਮੈਂ ਵੀ ਜਾਣਾ ਤੁਹਾਡੇ ਨਾਲ, ਤੁਸੀਂ ਆਗਿਆ ਤੇ ਗੁਰ ਜਿਹੜੀ ਆ ਉਹ ਕਰਵਾ ਲਈ, ਮੁੱਖ ਤੋਂ ਬੋਲ ਤਾਂ ਬੁਲਵਾ ਲਏ ਜਾਣ ਦੇ, ਪਰ ਸਾਰੇ ਹੀ ਤਿਆਰੀ ਕਰਨ ਲੱਗ ਪਏ। ਫਿਰ ਭਾਈ ਦਇਆ ਸਿੰਘ ਜੀ ਜਦੋਂ ਦੇਖਿਆ ਨਾ ਸਾਰੇ ਹੀ ਤਿਆਰ ਹੋ ਗਏ ਆਪੋ ਆਪਣੀ ਥਾਂ, ਕਹਿੰਦੇ ਮੈਂ ਵੀ ਗਮਨੋ ਸੰਗ ਤੁਮਾਰੇ, ਮੈਂ ਵੀ ਤੁਹਾਡੇ ਨਾਲ ਜਿਹੜਾ ਉਹਨਾਂ ਮੋਰਚਿਆਂ ਵਿੱਚ ਉਹਨਾਂ ਨਾਲ

0: ਕਹਿੰਦੇ ਆਪ ਜੀ ਇੱਥੇ ਹੀ ਰੁਕੋ, ਕਿਉਂਕਿ ਅਸੀਂ ਤੁਹਾਨੂੰ ਇਸ ਵੇਲੇ ਬਹੁਤ ਉੱਚੀ ਥਾਂ ਦਿੱਤੀ ਹੈ, ਤੁਹਾਡੇ ਕੋਲੋਂ ਅਸੀਂ ਹੁਕਮ ਲਿਆ, ਆਗਿਆ ਲਈ ਹੈ, ਇਸ ਵਾਸਤੇ ਤੁਸੀਂ ਇੱਥੇ ਹੀ ਰੁਕਣਾ ਕਰੋ।
1: ਤੁਮਰੇ ਵਾਕ ਫਤਿਹ ਰਨ ਲਹਿ,
0: ਤੁਹਾਡੇ ਵਾਕ ਤੁਹਾਡੇ ਬੋਲਾਂ ਨਾਲ ਹੁਣ ਫਤਿਹ ਹੀ ਫਤਿਹ ਹੋਵੇਗੀ।
1: ਨਿਮਕੇ ਸੁਣ ਕਰ ਹੋਏ ਸਤਿਆਰੇ,
0: ਕਹਿੰਦੇ ਉਹਨਾਂ ਨੇ ਆਖਿਆ ਵੀ ਆਪ ਜੀ ਇੱਥੇ ਹੀ ਜਿਹੜਾ ਉਹ ਰੁਕਣਾ ਕਰੋ। ਇਸ ਤਰ੍ਹਾਂ ਸਾਰੇ ਜਿਹੜੇ ਆ ਉਹ ਆਪੋ ਆਪਣੇ ਤਲ ਤੇ ਤਿਆਰੀ ਕਰਦੇ ਹਨ।
1: ਖੜਗ ਸਿਪਰ ਗਏ ਆਯੁਧ ਭਾਰੇ,
0: ਕਹਿੰਦੇ ਨੇ ਉਹ ਤਲਵਾਰਾਂ ਢਾਲਾਂ ਔਰ ਜਿੰਨੇ ਵੀ ਇਹ ਹੱਥਾਂ ਦੇ ਨਾਲ ਪਕੜ ਕੇ ਸ਼ਸਤਰ ਚਲਾਏ ਜਾਣ ਵਾਲੇ ਨੇ ਉਹ ਸਾਰੇ ਹੀ ਤਿਆਰ ਕਰਦੇ ਹਨ।
1: ਗੁਰੂ ਮਨਾਏ ਵੀਰ ਬਰ ਬਾਂਕੇ,
0: ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਆਗਿਆ, ਗੁਰੂ ਪਾਤਸ਼ਾਹ ਦਾ ਹੁਕਮ ਸਿਰ ਮੱਥੇ ਤੇ ਧਰ ਕੇ, ਭਾਵ ਗੁਰੂ ਦੀ ਆਗਿਆ ਦੇ ਵਿੱਚ ਗੁਰੂ ਮਹਾਰਾਜ ਦੀ ਖੁਸ਼ੀ ਲੈਣ ਵਾਸਤੇ ਹੁਣ ਇਹਨਾਂ ਨੇ ਅੱਗੇ ਵਧਣਾ ਹੈ।
1: ਚਲੇ ਬਿੰਦਰ ਸ਼ਤਰੁਣ ਦਿਸ਼ਤਾ ਕੇ,
0: ਜਿੱਥੇ ਜਿੱਥੇ ਵੈਰੀਆਂ ਨੇ ਇਹਨਾਂ ਬਾਈ ਧਾਰ ਦੇ ਰਾਜਿਆਂ ਨੇ ਮੋਰਚੇ ਲਾਏ ਹੋਏ ਆ, ਉਸ ਪਾਸੇ ਨੂੰ ਹੁਣ ਅੱਗੇ ਵਧਦੇ, ਕਿਉਂਕਿ ਰਾਤ ਦਾ ਹਜੇ ਹਨੇਰਾ, ਸਵੇਰੇ ਇਹਨਾਂ ਨੇ ਹੱਲਾ ਬੋਲਣਾ, ਦਿਨ ਚੜ੍ਹਿਆ ਅਤੇ ਪਹਿਲ ਵੀ ਇਹਨਾਂ ਨੇ ਨਹੀਂ ਕਰਨੀ, ਕਿਉਂਕਿ ਜੰਗ ਦੇ ਵਿੱਚ ਇੱਕ ਰੂਲ ਹੈ ਗੁਰੂ ਕਲਗੀਧਰ ਮਹਾਰਾਜ ਦਾ ਕਿ ਤੁਸੀਂ ਆਪਣੇ ਵੱਲੋਂ ਪਹਿਲ ਨਹੀਂ ਕਰਨੀ। ਹਾਲਾਂਕਿ ਜੰਗ ਹੋ ਰਹੀ ਹੈ, ਕਿੰਨੇ ਦਿਨ ਹੋ ਗਏ ਲੜਾਈ ਹੁੰਦਿਆਂ, ਪਰ ਫਿਰ ਵੀ ਹੁਣ ਇਹਨਾਂ ਨੇ ਅੱਗੇ ਜਾ ਕੇ ਉਹਨਾਂ ਦੇ ਮੋਰਚਿਆਂ 'ਤੇ ਜਾ ਕੇ ਹੱਲਾ ਬੋਲਣਾ, ਇਸ ਲਈ ਕਹਿੰਦੇ ਹੁਣ ਆਪੋ ਆਪਣੀ ਤਿਆਰੀ ਕਰਕੇ ਅੱਗੇ ਵੱਧਦੇ ਹਨ।
1: ਜਿਤ ਦਿਸ਼ ਭੀਮ ਚੰਦ ਪਟ ਬ੍ਰਿੰਦ,
0: ਜਿਸ ਪਾਸੇ ਰਾਜਾ ਭੀਮ ਚੰਦ ਹੋਰ ਸਿਪਾਹੀ ਅਤੇ ਹੋਰ ਰਾਜੇ

0: ਦੇਖ ਲਿਆ ਸੀ ਵੀ ਕਿੱਥੇ ਕਿੱਥੇ ਮੋਰਚੇ ਇਹਨਾਂ ਨੇ ਲਾਏ ਹੋਏ ਆ, ਅਤੇ ਰਾਜਾ ਭੀਮ ਚੰਦ ਕਹਿਲੂਰੀ ਰਾਜੇ ਵਾਲਾ ਮੋਰਚਾ ਕਿੱਥੇ ਆ, ਇਹ ਪਹਿਲਾਂ ਹੀ ਉਹਨਾਂ ਨੇ ਜਿਹੜੀ ਉਹਨਾਂ 'ਤੇ ਨਜ਼ਰ ਰੱਖੀ ਹੋਈ ਸੀ, ਇਸ ਲਈ ਹੁਣ ਉਸ ਪਾਸੇ ਨੂੰ ਤੁਰਦੇ ਹਨ।
1: ਨਿਸਾ ਤਿਮਰ ਮੈਂ ਪ੍ਰਾਪਤ ਭਏ,
0: ਰਾਤ ਦਾ ਇੱਕ ਹਨੇਰਾ ਹੈ, ਇਸ ਲਈ ਅੱਗੇ ਇਹਨਾਂ ਲਈ

0: ਭੀਮ ਚੰਦ ਕਹਿਲੂਰੀ ਰਾਜਾ ਜਿਸ ਪਾਸੇ ਇਹਨੇ ਆਪਣਾ ਮੋਰਚਾ ਲਗਾਇਆ ਹੋਇਆ ਹੈ।
1: ਤਿਤ ਦਿਸ਼ ਗਮਨਿਓ ਖਾਲਸਾ ਹਿਤ ਮਾਰਨ ਉਤਸ਼ਾਹੇ।
0: ਉਸ ਪਾਸੇ ਤਿਤ ਦਿਸ਼ ਉਸ ਵਾਲੇ ਪਾਸੇ ਨੂੰ ਗੁਰੂ ਕਾ ਖਾਲਸਾ ਅੱਗੇ ਜਿਹੜਾ ਉਹ ਵੱਧ ਰਿਹਾ ਉਹਦੇ ਅਹੰਕਾਰ ਨੂੰ ਮਿਟਾਉਣ ਵਾਸਤੇ ਉਹਦੇ ਅੰਦਰ ਦੇ ਹਉਮੈ ਨੂੰ ਮਾਰਨ ਵਾਸਤੇ ਫਿਰ ਬੇਨਤੀ ਕਰਾਂ ਕਿਉਂਕਿ ਜਿੱਥੇ ਅਹੰਕਾਰ ਆ ਗਿਆ ਉੱਥੇ ਫਿਰ ਨਿਰੰਕਾਰ ਦੀ ਬਖਸ਼ਿਸ਼ ਜਿਹੜੀ ਆ ਉਹ ਨਹੀਂ ਮਿਲਦੀ ਹੈ। ਅਨੰਦਪੁਰ ਸਾਹਿਬ ਅਸੀਂ ਜਾਂਦੇ ਹਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਲੈਣ ਲਈ ਜਾਂ ਗੁਰੂ ਘਰਾਂ ਦੇ ਵਿੱਚ ਅਸੀਂ ਆਉਂਦੇ ਹਾਂ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਲੈਣ ਲਈ, ਪਰ ਉਹ ਕਿੱਦਾਂ ਮਿਲਣਗੀਆਂ ਜਦੋਂ ਅਸੀਂ ਨਿਭ ਕੇ ਆਵਾਂਗੇ। ਜੇ ਅਸੀਂ ਅਹੰਕਾਰ 'ਤੇ ਚੜ੍ਹ ਕੇ ਆਵਾਂਗੇ ਫਿਰ ਕੁਛ ਨਹੀਂ ਮਿਲਣਾ, ਫਿਰ ਖਾਲੀ ਆਏ ਅਤੇ ਖਾਲੀ ਮੁੜ ਗਏ। ਗੁਰੂ ਮਹਾਰਾਜ ਨੇ ਇਸੇ ਲਈ ਕਿਹਾ ਸੀ ਨਾ ਵੀ ਤੂੰ ਆ, ਪਰ ਜਦੋਂ ਆਉਣਾ ਤੇ ਆ ਕੇ ਪਹਿਲਾਂ ਧਿਆਨ ਰੱਖੀ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤਉ ਆਓ ਹਮਾਰੇ। ਜੇ ਤੂੰ ਕੁਛ ਲੈਣਾ ਚਾਹੁੰਦਾ ਤਉ ਆਓ ਹਮਾਰੇ ਪਾਸ, ਤੈਨੂੰ ਇਹਨਾਂ ਸੰਗਤਾਂ ਦੇ ਚਰਨਾਂ ਦੀ ਧੂੜ ਬਣਨਾ ਪੈਣਾ। ਧੂੜ ਮਤਲਬ ਮਨ ਨੂੰ ਨੀਵਾਂ ਕਰਨਾ ਪੈਣਾ, ਅਤੇ ਮਨ ਨੀਵਾਂ ਤਾਂ ਹੀ ਹੋਏਗਾ ਜੇ ਪਹਿਲਾਂ ਮਰਨ ਕਬੂਲ, ਪਹਿਲਾਂ ਹੋਮੇ ਨੂੰ ਮਾਰਨ ਲਈ ਤਿਆਰ ਹੋਏਗਾ। ਹੋਮੇ ਨੂੰ ਤਾਂ ਮਾਰਾਂਗੇ ਜੇ ਹੋਮੇ ਦੀ ਸਮਝ ਹੋਏਗੀ ਅਹੰਕਾਰ ਦੀ। ਜਿੰਨਾ ਚਿਰ ਸਾਨੂੰ ਉਹਦੀ ਸਮਝ ਨਹੀਂ ਹੈ ਅਸੀਂ ਉਹਨੂੰ ਕਿੱਦਾਂ ਮਿਟਾਵਾਂਗੇ। ਹੰਕਾਰ ਨਾਲ ਭਰਿਆ ਹੋਇਆ ਬੰਦਾ ਕਹਿੰਦਾ ਮੈਨੂੰ ਤਾਂ ਕਦੇ ਹੰਕਾਰ ਹੋ ਹੀ ਨਹੀਂ ਸਕਦਾ, ਹਾਲਾਂਕਿ ਹੰਕਾਰ ਨਾਲ ਭਰਿਆ ਹੋਇਆ, ਪਰ ਫਿਰ ਵੀ ਕਹਿੰਦਾ ਮੈਨੂੰ ਤਾਂ ਹੰਕਾਰ ਹੋ ਹੀ ਨਹੀਂ ਸਕਦਾ, ਕਿਉਂਕਿ ਉਹਨੂੰ ਆਪਣੇ ਅੰਦਰ ਦੇ ਅਹੰਕਾਰ ਦੀ ਸਮਝ ਹੀ ਨਹੀਂ ਹੈ। ਉਹਨੂੰ ਸਮਝ ਹੋਏਗੀ ਫਿਰ ਉਹਨੂੰ ਮਿਟਾਉਣ ਦੀ ਕੋਸ਼ਿਸ਼ ਕਰੇਗਾ ਕਿ ਵਾਹਿਗੁਰੂ ਜੀ ਹੁਣ ਇਹ ਹੋਮੇ ਦੀ ਬਿਮਾਰੀ ਨਿਕਲੇਗੀ ਕਿੱਦਾਂ। ਜਿੰਨਾ ਚਿਰ ਸਾਨੂੰ ਪਤਾ ਹੀ ਨਹੀਂ ਸਾਨੂੰ ਕੀ ਬਿਮਾਰੀ ਹੈ ਅਸੀਂ ਐਵੇਂ ਇਲਾਜ ਕਰਾਉਣ ਲਈ ਤੁਰ ਪਾਂਗੇ, ਜਦੋਂ ਪਤਾ ਲੱਗੇਗਾ ਉਦੋਂ ਹੀ ਤੁਰਿਆ ਜਾਣਾ ਵੀ ਹੁਣ ਇਹਦਾ ਇਲਾਜ ਜਿਹੜਾ ਉਹ ਕਰਵਾਉਣਾ ਹੈ। ਹੋਮੇ ਦੀਰਘ ਰੋਗ ਹੈ, ਦੀਰਘ ਮੈਨੇ ਬਹੁਤ ਵੱਡਾ ਭਿਆਨਕ ਰੋਗ ਹੈ ਹੋਮੇ ਦਾ। ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਜਿਹੜਾ ਆਇਆ ਇਹ ਹੰਕਾਰ ਨਾਲ ਭਰਿਆ ਆਇਆ ਹੈ ਅਤੇ ਗੁਰੂ ਕਾ ਖਾਲਸਾ ਇਹਦੇ ਹੰਕਾਰ ਨੂੰ ਮਿਟਾਉਣਾ ਚਾਹੁੰਦਾ, ਖਤਮ ਕਰਨਾ ਚਾਹੁੰਦਾ, ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਅੱਗੇ ਹੰਕਾਰ ਦੇ ਵਿੱਚ ਚੜ੍ਹ ਕੇ ਆਇਆ ਹੈ।
1: ਗਾਏ ਸਿੰਘ ਬੀਰੰ ਤਰੇ ਚਾਪ ਤੀਰੰ,
0: ਕਹਿੰਦੇ ਉਸੇ ਵੇਲੇ ਫਿਰ ਗੁਰੂ ਕਾ ਖਾਲਸਾ ਇਹਨਾਂ ਨੇ ਤਿਆਰੀ ਰਾਤ ਹੀ ਕਰ ਲਈ ਸੀ, ਮੋਰਚਿਆਂ ਤੱਕ ਪਹੁੰਚ ਇਹਨਾਂ ਨੇ ਰਾਤੋ ਰਾਤ ਕਰ ਲਈ ਸੀ, ਤੇ ਫਿਰ ਜਦੋਂ ਪਹੁੰਚੇ ਆ ਤੇ ਆਪੋ ਆਪਣੀ ਤਿਆਰੀ ਕਰ ਲਈ ਹੈ।
1: ਕਰਾ ਚੋਲ ਟਾਲੇ ਕਿਨੂੰ ਲੈ ਸੰਭਾਲੇ,
0: ਕਿਸੇ ਨੇ ਢਾਲ ਇੱਕ ਹੱਥ ਵਿੱਚ ਤੇ ਕਿਸੇ ਨੇ ਤਲਵਾਰ ਜਿਹੜੀ ਹੈ ਉਹ ਆਪਣੇ ਹੱਥਾਂ ਵਿੱਚ ਸੰਭਾਲ ਲਈ ਹੈ।
1: ਸੋਨੇ ਜਾ ਉਬਾਰੇ ਛੁਰੇ ਪੈ ਕਟਾਰੇ,
0: ਕਿਸੇ ਨੇ ਨੇਜਾ ਹੱਥ ਵਿੱਚ ਪਕੜ ਲਿਆ, ਕਿਸੇ ਨੇ ਕਟਾਰ ਇਹ ਜਿਹੜੀ ਆ ਜੋ ਕਮਰ ਕੱਸੇ ਦੇ ਵਿੱਚ ਕਟਾਰ ਲੱਗਦੀ ਹੈ ਉਹ ਛੋਟੇ ਆਕਾਰ ਦੀ ਉਹ ਹੱਥ ਵਿੱਚ ਪਕੜ ਲਈ ਹੈ।
1: ਸਰੋਹੀ ਨਿਕਾਸੇ ਦੁਦਾਰੇ ਪ੍ਰਕਾਸ਼ੇ,
0: ਤੇ ਕਈਆਂ ਨੇ ਮਿਆਨ ਵਿੱਚੋਂ ਸ੍ਰੀ ਸਾਹਿਬ ਕਿਰਪਾਨ ਜਿਹੜੀ ਹੈ ਉਹ ਕੱਢ ਲਈ ਹੈ। ਦੋ ਧਾਰੇ ਕਈਆਂ ਦੇ ਹੱਥਾਂ ਵਿੱਚ ਦੋ ਧਾਰੇ ਖੰਡੇ ਜਿਹੜੇ ਆ ਉਹ ਮੌਜੂਦ ਹਨ।
1: ਮਹਾ ਸਾਵਧਾਨਾ ਸਮ ਏਕ ਜਵਾਨਾ,
0: ਕਹਿੰਦੇ ਸਾਰੇ ਆਪੋ ਆਪਣੇ ਵੱਲੋਂ ਸੁਚੇਤ ਨੇ, ਸਾਵਧਾਨ ਨੇ, ਔਰ ਸਾਰਿਆਂ ਦੀ ਸੁਰ ਇੱਕ ਹੈ। ਇੱਕ ਗੱਲ ਧਿਆਨ 'ਚ ਰੱਖਿਓ, ਕੋਈ ਵੀ ਆਪਾਂ ਜੰਗ ਜਿੱਤਣੀ ਹੋਵੇ ਨਾ ਕੋਈ ਵੀ, ਉਹਦੇ ਵਿੱਚ ਏਕਾ ਹੋਣਾ ਬੜਾ ਜ਼ਰੂਰੀ ਹੈ। ਜੇ ਤੁਹਾਡੀ ਆਪਸੀ ਸੋਚ ਵਿਚਾਰ ਇੱਕ ਨਹੀਂ ਹੈ ਤਾਂ ਤੁਸੀਂ ਕਦੇ ਵੀ ਮੈਦਾਨ ਦੇ ਵਿੱਚ ਜੰਗ ਨਹੀਂ ਜਿੱਤ ਸਕਦੇ, ਜਿੱਤ ਕੇ ਵੀ ਹਾਰ ਜਾਓਗੇ। ਜਿੰਨਾ ਚਿਰ ਤੁਹਾਡਾ ਏਕਾ ਨਹੀਂ ਹੁੰਦਾ, ਸਮਝਾਉਣ ਵਾਲੇ ਨੇ ਬੜੇ ਵਧੀਆ ਤਰੀਕਿਆਂ ਨਾਲ ਸਮਝਾਇਆ, ਬੜੇ ਢੰਗ ਨਾਲ ਸਮਝਾਇਆ। ਆ ਹੱਥ ਹੈ ਨਾ, ਹੱਥ ਦੇ ਹੱਥ ਦੀ ਮੁੱਠੀ ਖੋਲ ਦਿਓ, ਉਂਗਲਾਂ ਵੱਖਰੀਆਂ ਵੱਖਰੀਆਂ ਹੋ ਗਈਆਂ ਪੰਜੇ, ਅਤੇ ਪੰਜੇ ਉਂਗਲਾਂ 'ਤੇ ਕੋਈ ਵੀ ਆ ਕੇ ਮਰੋੜ ਤੋੜ ਦੇਗਾ, ਇੱਕ ਇੱਕ ਉਂਗਲ 'ਤੇ ਕੋਈ ਵੀ ਤੋੜ ਦੇਗਾ, ਪਰ ਜਦੋਂ ਇਹਨੂੰ ਕਰ ਦਿਓਗੇ ਪੰਜਾਂ ਨੂੰ ਬੰਦ, ਉਂਗਲਾਂ ਨੂੰ ਮੁੱਠੀ ਇੱਕ ਹੋ ਗਈਆਂ, ਜਦੋਂ ਇਹ ਇੱਕ ਹੋ ਗਈ ਤਾਂ ਕੋਈ ਇਹਨੂੰ ਤੋੜ ਨਹੀਂ ਸਕਦਾ ਕਿਉਂਕਿ ਪਾਵਰ ਵੱਧ ਗਈ ਪੰਜਾਂ ਦੀ, ਜਿਹੜੀ ਪਾਵਰ ਇਹ ਹੁਣ ਉਹ ਹੱਥ ਖੁੱਲ੍ਹਿਆ ਅਤੇ ਪਾਵਰ ਪੰਜਾਂ 'ਚ ਵੰਡੀ ਗਈ, ਕਮਜ਼ੋਰ ਹੋ ਗਿਆ। ਜਦੋਂ ਇਹ ਮੁੱਠੀ ਬੰਦ ਹੋ ਗਈ ਤਾਂ ਇਹਦੇ 'ਚ ਪਾਵਰ ਵੱਧ ਗਈ। ਸਾਡੇ ਵਿੱਚ ਏਕਾ ਨਹੀਂ ਹੈ, ਅਸੀਂ ਆਪੋ ਆਪਣੇ ਧੜੇ ਬਣਾ ਕੇ ਬੈਠੇ ਹਾਂ, ਕੋਈ ਮਾੜੀ ਜਿਹੀ ਗੱਲ ਹੋਵੇ ਬੰਦਾ ਕਹਿੰਦਾ ਮੈਂ ਆਪਣਾ ਧੜਾ ਬਣਾ ਲੈਣਾ, ਕੋਈ ਗੱਲ ਹੋਵੇ ਉਹ ਕਹਿੰਦਾ ਮੈਂ ਆਪਣਾ, ਅਸੀਂ ਆਪੋ ਆਪਣੇ ਧੜਿਆਂ 'ਚ ਹੀ ਵੰਡੇ ਜਾ ਰਹੇ ਹਾਂ, ਇਹ ਤਾਂ ਦੇਖ ਹੀ ਨਹੀਂ ਰਹੇ ਹਾਂ ਵੀ ਉਹਦੇ ਵਿੱਚ ਕਮਜ਼ੋਰ ਕਿੰਨੇ ਹੋ ਰਹੇ ਹਾਂ। ਅਤੇ ਦੁਸ਼ਮਣ ਕੀ ਚਾਹੁੰਦਾ, ਦੁਸ਼ਮਣ ਚਾਹੁੰਦਾ ਵੀ ਜਿਹਦੇ 'ਤੇ ਮੈਂ ਹਮਲਾ ਕਰਨਾ ਉਹ ਕਦੇ ਇੱਕਜੁੱਟ ਨਾ ਹੋਣ, ਜੇ ਇੱਕਜੁੱਟ ਹੋ ਗਏ ਤਾਂ ਇਹਨਾਂ ਉੱਤੇ ਹੱਲਾ ਬੋਲਣਾ ਔਖਾ ਹੋ ਜਾਏਗਾ। ਇਹਨਾਂ ਨੂੰ ਖਿੰਡਾ ਕੇ ਰੱਖੋ, ਵੰਡ ਕੇ ਰੱਖੋ, ਵੰਡੀਆਂ ਪਾ ਕੇ ਰੱਖੋ, ਇਹਨਾਂ ਨੂੰ ਵੱਖਰੇ ਵੱਖਰੇ ਧੜੇਬਾਜ਼ੀਆਂ 'ਚ ਵੰਡ ਦਿਓ ਤਾਂ ਕਿ ਇਹਨਾਂ 'ਤੇ ਹੱਲਾ ਬੋਲਣਾ ਸੌਖਾ ਹੋ ਜਾਏ। 12 ਮਿਸਲਾਂ ਹੁੰਦੀਆਂ ਸੀ ਨਾ, 12 ਮਿਸਲਾਂ ਭਾਵੇਂ ਵੱਖ ਵੱਖ ਹੁੰਦੀਆਂ ਸੀ ਪਰ ਜਦੋਂ ਲੋੜ ਪੈਂਦੀ ਸੀ ਨਾ ਗੁਰੂ ਪੰਥ ਵਾਸਤੇ ਤਾਂ ਫਿਰ ਉਹ ਸਾਰੀ ਮਿਸਲਾਂ ਇਕੱਠੀਆਂ ਹੋ ਜਾਂਦੀਆਂ ਸੀ, ਉਹਨਾਂ ਦੀ ਸੋਚ ਵਿਚਾਰ ਉਹਨਾਂ ਦੇ ਰਸਤੇ ਇੱਕ ਹੋ ਜਾਂਦੇ ਸੀ। ਇਸ ਵਾਸਤੇ ਇਹ ਜਿੰਨੇ ਵੀ ਗੁਰੂ ਕੇ ਪਿਆਰੇ ਆਏ ਆ ਸਾਰਿਆਂ ਦੀ ਸੋਚ ਇੱਕ ਹੈ, ਸਾਰੇ ਜਿਹੜੇ ਆ ਇੱਕ ਦੂਜੇ ਨਾਲ ਸਾਰਿਆਂ ਦੀ ਸੁਰ ਮਿਲਦੀ ਹੈ, ਸੋਚ ਵਿਚਾਰ ਇੱਕੋ ਹੀ ਮਸਲਾ ਮਸ਼ਵਰਾ ਕਰਕੇ ਜਿਹੜੇ ਨੇ ਉਹ ਆਏ ਹੋਏ ਹਨ। ਮਹਾਨ ਯੋਧੇ ਨੇ, ਜਵਾਨ ਨੇ, ਬੰਕੇ ਨੇ, ਬਹਾਦਰ ਸੂਰਵੀਰ ਨੇ ਜੋ ਗੁਰੂ ਕਲਗੀਧਰ ਮਹਾਰਾਜ ਨੇ ਇਹਨਾਂ ਨੂੰ ਸੰਤ ਔਰ ਸਿਪਾਹੀ ਦੇ ਗੁਣ ਦਿੱਤੇ ਹਨ। ਇਹ ਜੁਝਾਰੂ ਨੇ, ਜੂਝਣ ਵਾਲੇ ਨੇ ਔਰ ਮਿਲ ਕੇ ਦੁਸ਼ਮਣ ਉੱਤੇ ਵਾਰ ਕਰਨ ਵਾਲੇ ਨੇ। ਇਹ ਨਹੀਂ ਕਿ ਉਹ ਕਹੇ ਜੀ ਮੇਰੀ ਮਰਜ਼ੀ ਚੱਲਣੀ ਹੈ, ਉਹ ਕਹੇ ਨਹੀਂ ਜੀ ਮੇਰੀ ਮਰਜ਼ੀ ਚੱਲਣੀ ਹੈ, ਨਹੀਂ, ਇੱਕੋ ਵਾਰੀ ਹੱਲਾ ਬੋਲਣ ਵਾਲੇ ਔਰ ਇੱਕੋ ਹੀ ਮਤ ਲੈ ਕੇ, ਵੱਖਰੀ ਵੱਖਰੀ ਮਤਾਂ ਦੇ ਨਹੀਂ ਹੈ। ਕਹਿੰਦੇ ਨੇ ਸਾਰੇ ਹੀ ਜਿਹੜੇ ਨੇ ਜੁਝਾਰੂ ਨੇ ਔਰ ਇੱਕੋ ਹੀ ਸੋਚ ਲੈ ਕੇ ਇੱਕੋ ਹੀ ਵਾਰੀ ਦੁਸ਼ਮਣ ਤੇ ਹਮਲਾ ਕਰਨ ਵਾਲੇ ਹਨ। ਕਿਉਂਕਿ ਇਹ ਇਕੱਠੇ ਹੀ ਰਹੇ ਨੇ, ਇਹਨਾਂ ਦਾ ਖਾਣ ਪਾਣ ਵੀ ਇੱਕੋ ਹੀ ਹੈ। ਗੱਲ ਨੂੰ ਸਮਝਿਓ, ਬੜੀ ਡੂੰਘੀ ਚਲੀ ਜਾਣੀ ਹੈ ਗੱਲ। ਇਹਨਾਂ ਦਾ ਖਾਣਾ ਪਾਣ, ਜਦੋਂ ਖੰਡੇ ਬਾਟੇ ਦਾ ਅਸੀਂ ਅੰਮ੍ਰਿਤ ਲੈਂਦੇ ਹਾਂ ਤੇ ਕੀ ਵੱਖਰਾ ਵੱਖਰਾ ਦਿੱਤਾ ਜਾਂਦਾ ਹੈ? ਇੱਕੋ ਹੀ ਬਾਟੇ ਚੋਂ ਅੰਮ੍ਰਿਤ ਦਿੱਤਾ ਜਾਂਦਾ ਹੈ, ਇੱਕੋ ਹੀ ਬਾਟੇ ਚੋਂ ਸਾਰੇ ਅੰਮ੍ਰਿਤ ਜਿਹੜੇ ਆ ਉਹ ਪੀਂਦੇ ਆ। ਫਿਰ ਪਿਛਲੇ ਦਿਨੇ ਵੀ ਕਿਹਾ, ਉਸ ਤੋਂ ਬਾਅਦ ਕੜਾਹ ਪ੍ਰਸ਼ਾਦ ਵੀ ਇੱਕੋ ਹੀ ਬਾਟੇ ਵਿੱਚ ਹੁੰਦਾ, ਸਾਰਿਆਂ ਨੇ ਰਲ ਕੇ ਛਕਣਾ ਹੁੰਦਾ। ਤੇ ਅੱਜ ਅਸੀਂ ਮਰਿਆਦਾ ਵੱਖਰੀ ਵੱਖਰੀ ਬਣਾ ਲਈ, ਬਾਟੇ ਵੰਡੇ ਗਏ ਸਾਡੇ, ਅੱਜ ਸਿਸਟਮ ਵੱਖਰਾ ਵੱਖਰਾ ਕਰ ਲਿਆ। ਇੱਕ ਚਾਹੀਦਾ ਹੈ, ਜੋ ਗੁਰੂ ਕਲਗੀਧਰ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਖੰਡੇ ਦੀ ਪੌਲ ਤਿਆਰ ਕਰਕੇ ਉਹ ਦਾਤ ਬਖਸ਼ੀ ਹੈ, ਉਹ ਸਾਡੀ ਮਰਿਆਦਾ ਇੱਕ ਹੋਣੀ ਚਾਹੀਦੀ ਹੈ, ਸੋਚ ਇੱਕ ਹੋਣੀ ਚਾਹੀਦੀ ਹੈ। ਉਹ ਸੁਣੀਦਾ ਸੰਗਤ ਤੋਂ ਹੀ, ਕਹਿੰਦੇ ਜੀ ਉਹ ਫਲਾਣੀ ਥਾਂ 'ਤੇ ਅੰਮ੍ਰਿਤ ਦੀ ਦਾਤ ਦਿੰਦੇ, ਉਹ 'ਤੇ ਕਹਿੰਦੇ ਜੀ ਇੱਦਾਂ ਕਰਨਾ ਚਾਹੀਦਾ, ਫਲਾਣੀ ਥਾਂ 'ਤੇ ਜੀ ਉਹ 'ਤੇ ਕਹਿੰਦੇ ਇੱਦਾਂ ਕਰਨਾ ਚਾਹੀਦਾ, ਅਸੀਂ ਤਾਂ ਆਪਸ 'ਚ ਹੀ ਵੰਡੇ ਪਏ ਹਾਂ, ਅੱਧੇ ਕਹਿੰਦੇ ਇੱਧਰ ਜਾਣਾ, ਅੱਧੇ ਕਹਿੰਦੇ ਇੱਧਰ ਜਾਣਾ। ਹੁਣ ਜਿਹੜੀ ਗੱਲ ਕਵੀ ਜੀ ਨੇ ਕਹੀ ਬੜੇ ਕਮਾਲ ਦੀ ਹੈ, ਕਹਿੰਦੇ ਇਹ ਸਾਰਿਆਂ ਦੀ ਸੋਚ ਇੱਕ ਕਿਉਂ ਹੈ, ਇਕੱਠੇ ਹੋ ਕੇ ਕਿਉਂ ਆਏ ਨੇ? ਕਿਉਂਕਿ ਇਹ ਇਕੱਠੇ ਹੀ ਗੁਰੂ ਕਲਗੀਧਰ ਪਾਤਸ਼ਾਹ ਕੋਲ ਰਹਿਣ ਵਾਲੇ ਨੇ ਔਰ ਇਕੱਠੇ ਹੀ ਜਲ ਪਾਣੀ ਛਕਣ ਵਾਲੇ ਨੇ, ਇੱਕ ਥਾਂ 'ਤੇ ਰਹਿਣ ਵਾਲੇ, ਇੱਕੋ ਹੀ ਵਿੱਦਿਆ ਮਿਲੀ। ਸਾਡੀ ਤਾਂ ਵਿੱਦਿਆ ਵੀ ਇੱਕ ਨਹੀਂ ਹੈ, ਸਾਡੀ ਤਾਂ ਸਿੱਖਿਆ ਵੀ ਇੱਕ ਨਹੀਂ ਹੈ। ਕੋਈ ਜਿਹੜਾ ਉੱਠਦਾ ਉਹ ਕਹਿੰਦਾ ਮੈਂ ਆਪਣੇ ਹਿਸਾਬ ਨਾਲ ਦੇਣੀ, ਜਿਹੜਾ ਉੱਠਦਾ ਉਹ ਕਹਿੰਦਾ ਮੈਂ ਆਪਣੇ ਵੰਡੇ ਗਏ ਹਾਂ। ਅਸੀਂ ਇੱਕ ਹੋਣਾ ਪੈਣਾ, ਸਾਨੂੰ ਇੱਕ ਓਅੰਕਾਰ ਨਾਲ ਜੁੜਨਾ ਪੈਣਾ, ਇੱਕ ਸ਼ਬਦ ਨਾਲ ਜੁੜਨਾ ਪੈਣਾ, ਇੱਕ ਰਹਿਤ ਮਰਿਆਦਾ ਨਾਲ ਜੁੜਨਾ ਪੈਣਾ। ਅਸੀਂ ਇੱਕ ਨਾਲ ਜੁੜਾਂਗੇ ਫਿਰ ਗੱਲ ਬਣਨੀ ਹੈ। ਸਤਿਗੁਰੂ ਮਹਾਰਾਜ ਜੀ ਦਾ ਗੁਰੂ ਕਾ ਖਾਲਸਾ ਜਿਹੜਾ ਤਿਆਰ ਬਰ ਹੋ ਕੇ ਆਇਆ, ਕਹਿੰਦੇ ਕਰੇ ਖਾਨ ਪਾਨਾ, ਇਹ ਤੇ ਅਨੰਦਪੁਰ ਸਾਹਿਬ ਇਕੱਠੇ ਹੀ ਰਹਿੰਦੇ ਆ, ਇਕੱਠੇ ਹੀ ਨਿਤਨੇਮ ਕਰਦੇ ਆ, ਇਕੱਠੇ ਹੀ ਜਲ ਪਾਣੀ ਛਕਦੇ ਆ, ਗੁਰੂ ਦੀ ਮੱਤ ਵੀ ਇੱਕੋ ਹੀ, ਸਾਰਿਆਂ ਨੂੰ ਇੱਕੋ ਜਿਹੀ ਮਿਲੀ ਹੋਈ ਹੈ, ਇਸ ਲਈ ਇਹਨਾਂ ਦੀ ਸੋਚ ਵਿਚਾਰ ਇੱਕ ਹੈ ਜੀ। ਕਹਿੰਦੇ ਨੇ ਕੌਣ ਹੈ ਜਿਹੜਾ ਇਹਨਾਂ ਦੇ ਵਿੱਚੋਂ ਪਿੱਛੇ ਹਟ ਜਾਏਗਾ? ਕੋਈ ਨਹੀਂ, ਕਿਉਂਕਿ ਸਿੱਖਿਆ ਇੱਕੋ ਹੀ ਲੈ ਕੇ ਆਏ ਹੋਏ ਆ, ਸੂਰਵੀਰਤਾ ਵਾਲੇ ਗੁਣ ਇੱਕੋ ਤੋਂ ਹੀ ਮਿਲੇ ਹੋਏ ਨੇ। ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛਾਡੇ ਖੇਤ। ਇਸ ਲਈ ਕੌਣ ਹੈ ਜਿਹੜਾ ਇਹਨਾਂ ਵਿੱਚੋਂ ਪਿੱਛੇ ਹਟੇਗਾ? ਸਭ ਜੁਝਾਰੂ ਨੇ, ਅੱਗੇ ਹੋ ਕੇ ਜੂਝਣ ਵਾਲੇ ਹਨ।
1: ਸਮੂਹੰ ਪਹਾੜੀ ਤੂੰ ਫੰਗੇ ਪ੍ਰਹਾਰੀ,
0: ਤੇ ਜਦੋਂ ਇਹਨਾਂ ਉਹਨਾਂ ਨੂੰ ਹੁਣ ਖਬਰ ਹੋ ਗਈ ਪਹਾੜੀ ਰਾਜਿਆਂ ਨੂੰ ਵੀ ਗੁਰੂ ਕਾ ਖਾਲਸਾ ਤੇ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਸਾਡੇ ਮੋਰਚਿਆਂ ਤੱਕ ਪਹੁੰਚਾਇਆ, ਉਹ ਘਬਰਾ ਗਏ ਤੇ ਪਹਿਲਾਂ ਜ਼ਿਕਰ ਕੀਤਾ ਵੀ ਇਹ ਆਏ ਨੇ ਮੋਰਚਿਆਂ ਦੇ ਕੋਲ, ਪਰ ਪਹਿਲਾਂ ਹੱਲਾ ਇਹਨਾਂ ਨੇ ਨਹੀਂ ਬੋਲਣਾ, ਹਮਲਾ ਪਹਿਲਾਂ ਉਹਨਾਂ ਵੱਲੋਂ ਹੀ ਹੋਏਗਾ। ਹੋਇਆ ਵੀ ਇਸੇ ਤਰ੍ਹਾਂ, ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਵੀ ਗੁਰੂ ਕਾ ਖਾਲਸਾ ਤੇ ਸਾਡੇ ਨੇੜੇ ਆ ਗਿਆ, ਮੋਰਚਿਆਂ ਤੱਕ ਪਹੁੰਚ ਗਿਆ, ਉਹ ਘਬਰਾ ਗਏ। ਉਹਨਾਂ ਘਬਰਾਇਆਂ ਨੇ ਕੀ ਕੀਤਾ, ਆਪਣੇ ਬੰਦੂਕਾਂ ਵਿੱਚੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਘਬਰਾਇਆਂ ਹੋਇਆਂ ਨੇ, ਪਹਿਲ ਜਿਹੜੀ ਸੀ ਉਹ ਪਹਾੜੀ ਰਾਜਿਆਂ ਵੱਲੋਂ ਹੋਈ ਹੈ। ਕਹਿੰਦੇ ਨੇ ਉਦੋਂ ਫਿਰ ਨਾਦ ਧੁਨ ਜਿਹੜੀ ਆਵਾਜ਼ ਸੀ ਉਹਨਾਂ ਬੰਦੂਕਾਂ ਚੋਂ ਨਿਕਲਣ ਵਾਲੀ ਗੋਲੀਆਂ ਦੀ, ਉਹ ਆਵਾਜ਼ਾਂ ਸੁਣਾਈ ਦਿੱਤੀਆਂ ਹਨ।
1: ਕਹਿਓ ਆਪ ਮਾਹੀ ਇੱਤੇ ਕੌਣ ਆਈ,
0: ਤੇ ਆਪਸ ਦੇ ਵਿੱਚ ਗੱਲਾਂ ਕਰਦੇ ਕਹਿ ਰਹੇ ਕੌਣ ਆ ਗਿਆ ਕੌਣ ਆ ਗਿਆ। ਜਦੋਂ ਪਤਾ ਲੱਗਾ ਵੀ ਸ਼ੋਰ ਹੋਇਆ ਆਵਾਜ਼ ਹੋਈ, ਇਹਨਾਂ ਨੇ ਘਬਰਾ ਕੇ ਗੋਲੀਆਂ ਚਲਾਈਆਂ, ਆਪਸ ਵਿੱਚ ਗੱਲਾਂ ਕਰਦੇ ਵੀ ਕੌਣ ਆ ਗਿਆ ਸਾਡੇ ਕੋਲ ਸਾਡੇ ਨੇੜੇ ਕੌਣ ਆ ਗਿਆ ਹੈ।
1: ਬਨੋਰੇ ਸੁਚੇਤੰ ਤਜੋ ਨੀਦ ਹੇਤੰ,
0: ਆਪਸ ਵਿੱਚ ਆਵਾਜ਼ਾਂ ਦੇ ਰਹੇ ਆ ਸੁਚੇਤ ਹੋ ਜਾਓ ਸਾਵਧਾਨ ਹੋ ਜਾਓ, ਜਿਹੜਾ ਵੀ ਆਇਆ ਉਹਨੂੰ ਅਸੀਂ ਜਿਉਂਦਿਆਂ ਵਾਪਸ

ਹੁਣ ਪਹਿਲ ਇਹਨਾਂ ਨੇ ਕਰ ਦਿੱਤੀ, ਘਬਰਾਇਆ ਹੋਇਆ ਨੇ ਗੋਲੀਆਂ ਚਲਾ ਦਿੱਤੀਆਂ, ਸਾਵਧਾਨ ਸੁਚੇਤ ਹੋ ਗਏ, ਆਪੋ ਆਪਣੇ ਮੋਰਚੇ ਸੁੱਤੇ ਪਏ ਸੀ ਖਾ ਪੀ ਕੇ, ਅਤੇ ਮੋਰਚੇ ਸੰਭਾਲਣ ਲੱਗੇ। ਇਹਨਾਂ ਨੇ ਘਬਰਾਉਂਦੀਆਂ ਗੋਲੀਆਂ ਤਾਂ ਚਲਾਈਆਂ ਪਹਿਲ ਕਰਕੇ, ਫਿਰ ਗੁਰੂ ਕਾ ਖਾਲਸਾ ਗੱਜਿਆ ਹੈ। ਫਿਰ ਗੁਰੂ ਕੇ ਖਾਲਸੇ ਨੇ ਗੱਜ ਕੇ ਕਹਿੰਦੇ ਆ ਉਸ ਵੇਲੇ ਫਤਿਹ ਜਿਹੜੀ ਆਪਸ ਵਿੱਚ ਸਾਂਝੀ ਜਿਹੜੀ

ਇਹਨਾਂ 22 ਧਾਰ ਦੇ ਰਾਜਿਆਂ ਤੇ ਇਹਨਾਂ ਦੇ ਸਿਪਾਹੀਆਂ ਦੇ ਨਾਲ ਜੂਝਣ ਵਾਸਤੇ। ਇਸ ਲਈ ਕਹਿੰਦੇ ਨੇ ਹੁਣ ਉਧਰੋਂ ਵੀ ਵਾਰ ਹੋਣਾ ਸ਼ੁਰੂ ਹੋ ਗਿਆ, ਇਧਰੋਂ

ਖਾਲਸਾ ਕਹਿ ਰਿਹਾ ਹੈ ਅਸੀਂ ਤੁਹਾਡੇ ਨਾਲ ਲੜਨਾ ਨਹੀਂ ਚਾਹੁੰਦੇ ਹਾਂ ਪਰ ਤੁਸੀਂ ਸਾਨੂੰ ਲੜਨ ਲਈ ਮਜਬੂਰ ਕਰ ਰਹੇ ਹੋ, ਇਸ ਲਈ ਚੰਗਾ ਇਹ ਹੈ ਕਿ ਚਲੇ ਜਾਓ ਆਪੋ ਆਪਣੇ ਥਾਵਾਂ 'ਤੇ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹੀ ਆਖਿਆ। ਜਦੋਂ ਆਪਾਂ ਜ਼ਫਰਨਾਮਾ ਗੁਰੂ ਸਾਹਿਬ ਮਹਾਰਾਜ ਜੀ ਦਾ ਪੜ੍ਹਦੇ ਹਾਂ ਤਾਂ ਔਰੰਗਜ਼ੇਬ ਨੂੰ ਕੀ ਕਹਿ ਰਹੇ ਆ ਕਿ ਮੈਂ ਲੜਨਾ ਨਹੀਂ ਸੀ ਚਾਹੁੰਦਾ ਪਰ ਤੂੰ ਮੈਨੂੰ ਲੜਨ ਲਈ ਮਜਬੂਰ ਕੀਤਾ ਹੈ। ਇਹ ਕਿੱਥੋਂ ਦਾ ਨਿਆਂ ਹੈ, ਇਹ ਕਿੱਥੋਂ ਦਾ ਇਨਸਾਫ ਹੈ? ਇੱਕ ਪਾਸੇ ਗਿਣਤੀ ਦੇ ਸਿੰਘ ਹੋਣ, ਇੱਕ ਪਾਸੇ ਲੱਖਾਂ ਦੀ ਫੌਜ ਹੋਵੇ। ਚਮਕੌਰ ਦੀ ਗੜੀ, ਚਮਕੌਰ ਸਾਹਿਬ ਦੀ ਜੰਗ, ਲੱਖਾਂ ਦੀ ਫੌਜ ਚਾੜ ਕੇ ਭੇਜ ਦਿੱਤੀ ਕਿਹਨਾਂ ਵਾਸਤੇ, ਜਿਹੜੇ ਗਿਣਤੀ ਦੇ ਗੁਰੂ ਕੇ ਸਿੰਘ ਨੇ। ਇਹ ਕਿੱਥੋਂ ਦਾ ਇਨਸਾਫ ਹੈ? ਫਿਰ ਅਖੀਰ ਮੋਰਚਾ ਸੰਭਾਲਦਿਆਂ ਸਾਨੂੰ ਉਸ ਕੱਚੀ ਗੜੀ ਕੱਚੀ ਹਵੇਲੀ ਦੇ ਵਿੱਚ ਰਹਿ ਕੇ ਤੁਹਾਡੀ ਨਾਲ ਜੰਗ ਜਿਹੜੀ ਆ ਉਹ ਕਰਨੀ ਪਈ, ਪਰ ਮਜਬੂਰ ਕੀਤਾ ਤੁਸੀਂ ਸਾਨੂੰ ਇਸ ਜੰਗ ਦੇ ਵਿੱਚ ਅੱਗੇ ਹੋ ਕੇ ਜੰਗ ਕਰਨ ਲਈ। ਇੱਥੇ ਗੁਰੂ ਕਾ ਖਾਲਸਾ ਕਹਿ ਰਿਹਾ ਵੀ ਤੁਸੀਂ ਹੰਕਾਰ ਦੇ ਮਾਰੇ ਇੱਥੇ ਆਏ ਹੋ ਇਸ ਵਾਸਤੇ, ਜੇ ਭਲਾ ਚਾਹੁੰਦੇ ਹੋ ਤਾਂ ਵਾਪਸ

0: ਜਦੋਂ ਲੜਦੇ ਆ ਤੇ ਇਹ ਫਿਰ ਇੱਕ ਵਾਰ ਫਿਰ ਜਿਹੜੇ ਮੋਰਚੇ ਨੇ ਉਹਨਾਂ ਉੱਤੇ ਲੜਾਈ ਹੁੰਦੀ ਹੈ।
1: ਪ੍ਰਚਾਰੇ ਪਹਾਰੇ ਕਿਰਪਾਨੇ ਮਹਾਨੇ।
0: ਹੁਣ ਜਿਹੜੇ ਗੁਰੂ ਕਾ ਖਾਲਸਾ ਹੱਥਾਂ ਵਿੱਚ ਸ਼ਸਤਰ ਲੈ ਕੇ ਆਇਆ ਵੀ ਹੁਣ ਹੱਥਾਂ ਨਾਲ ਹੀ ਇਹਨਾਂ ਦੇ ਨਾਲ ਜਿਹੜਾ ਸਾਹਮਣਾ ਮੁਕਾਬਲਾ ਕਰਨਾ, ਉਹ ਆਪੋ ਆਪਣੇ ਹੱਥਾਂ ਵਿੱਚ ਪਕੜੇ ਹੋਏ ਸ਼ਸਤਰਾਂ ਨਾਲ ਇਹਨਾਂ 22 ਧਾਰ ਦੇ ਰਾਜੇ ਤੇ ਸਿਪਾਹੀਆਂ ਨਾਲ

0: ਪੈਰਾਂ ਦੇ, ਕੋਈ ਪਹਿਲਾਂ ਘੋੜਿਆਂ 'ਤੇ ਸਵਾਰ ਸੀ, ਕੋਈ ਹਾਥੀ 'ਤੇ ਸਵਾਰ, ਕੋਈ ਕਿੱਦਾਂ, ਹੁਣ ਇਹ ਜ਼ਮੀਨ 'ਤੇ ਖਲੋ ਕੇ ਪੈਰਾਂ ਦੇ ਉੱਤੇ ਖਲੋ ਕੇ ਇੱਕ ਦੂਜੇ ਦੇ ਨਾਲ ਹੱਥੋ ਹੱਥੀ ਜਿਹੜੀ ਇਹ ਜੰਗ ਹੋ ਰਹੀ ਹੈ।
1: ਸੁਰੰਗੀ ਸੋ ਚੰਗੀ ਚਮਕੈ ਖਿਮਨਕੈ,
0: ਕਹਿੰਦੇ ਇਹ ਜਿਹੜੀਆਂ ਤਲਵਾਰਾਂ ਨੇ ਜਦੋਂ ਟਕਰਾਉਂਦੀਆਂ ਨੇ ਉਹਦੇ ਵਿੱਚੋਂ ਜਿਵੇਂ ਬਿਜਲੀ ਚਮਕਦੀ ਹੈ ਨਾ ਆਸਮਾਨ ਦੇ ਵਿੱਚ ਜਦੋਂ ਬੱਦਲ ਆਪਸ ਵਿੱਚ ਟਕਰਾਉਂਦੇ ਆ, ਨਾਲੇ ਆਵਾਜ਼ ਆਉਂਦੀ ਗਰਜਣ ਦੀ, ਨਾਲੇ ਬਿਜਲੀ ਚਮਕ, ਇਹ ਤਲਵਾਰਾਂ ਵੀ ਜਦੋਂ ਆਪਸ ਦੇ ਵਿੱਚ ਟਕਰਾਉਂਦੀਆਂ ਤੇ ਚਮਕ ਜਿਹੜੀ ਆ ਉਹਦੇ ਵਿੱਚੋਂ ਪੈਦਾ ਹੁੰਦੀ ਹੈ।
1: ਲਪਟਕੇ ਦਬਕੇ ਅੰਤਕੇ ਸ਼ੰਕਕੇ,
0: ਤੇ ਕਈ ਥਾਵਾਂ ਤੇ ਤਾਂ ਫਿਰ ਇੱਕ ਦੂਜੇ ਉੱਤੇ ਜੰਪ ਕਰਕੇ ਕੁੱਦ ਕੇ ਪੈ ਜਾਂਦੇ ਆ ਇੱਕ ਦੂਸਰੇ ਉੱਤੇ, ਜਿਵੇਂ ਤੁਸੀਂ ਪਹਿਲਵਾਨਾਂ ਦੀ ਘੋਲ ਦੇਖਦੇ ਹੋ ਨਾ, ਪਹਿਲਵਾਨ ਆਪਸ ਵਿੱਚ ਘੁਲਦੇ ਆ ਜਿਵੇਂ ਜ਼ਮੀਨ ਤੇ, ਇਸੇ ਤਰ੍ਹਾਂ ਇੱਧਰੋਂ ਗੁਰੂ ਕਾ ਖਾਲਸਾ ਉੱਧਰੋਂ ਬਾਈ ਧਾਰ ਦੇ ਰਾਜੇ ਤੇ ਉਹਨਾਂ ਦੇ ਸਿਪਾਹੀ ਉਹ ਇਸ ਤਰ੍ਹਾਂ ਘੁਲ ਰਹੇ ਨੇ ਹੱਥੋ ਹੱਥੀ ਜਿਵੇਂ ਪਹਿਲਵਾਨ ਜਿਹੜੇ ਆ ਉਹ ਘੁਲਦੇ ਹੋਵਣ।
1: ਛੇਲੇ ਜਠੇਲੇ ਪਰਪੇਲੇ ਤਕੇਲੇ,
0: ਕਹਿੰਦੇ ਬੜੇ ਬਲ ਵਾਲੇ ਨੇ, ਬੜੇ ਭਾਰੇ ਨੇ ਸਰੀਰ ਦੇ, ਬਾਹਾਂ ਵੀ ਉਹਨਾਂ ਦੇ ਵਿੱਚ ਬੜਾ ਜ਼ੋਰ, ਪਰ ਗੁਰੂ ਕੇ ਪਿਆਰੇ ਪੂਰੇ ਆਪਣੇ ਬਾਹਾਂ ਦਾ ਜ਼ੋਰ ਲਾਉਂਦੇ ਆ ਧਕੇਲ ਰਹੇ ਨੇ, ਉੱਧਰੋਂ ਵੀ ਜ਼ੋਰ ਲੱਗ ਰਿਹਾ ਇੱਧਰੋਂ ਵੀ ਜ਼ੋਰ ਲੱਗ ਰਿਹਾ, ਜਿਹਦੀਆਂ ਬਾਹਾਂ ਵਿੱਚ ਜ਼ਿਆਦਾ ਜ਼ੋਰ ਹੈ ਉਹ ਸਾਹਮਣੇ ਵਾਲੇ ਨੂੰ ਧਕੇਲ ਦਿੰਦਾ ਹੈ।
1: ਗੁਜਾਰੇ ਨਹਾਰੇ ਬਿਦਾਰੇ ਕਰਾਰੇ,
0: ਗੁਰੂ ਕੇ ਪਿਆਰੇ ਇਹਨਾਂ ਦੇ ਮੋਰਚਿਆਂ ਕੋਲ ਜਾ ਕੇ ਬੜੇ ਜੁਝਾਰੂਪਨ ਦੇ ਵਿੱਚ ਜੂਝਦੇ ਔਰ ਕਹਿੰਦੇ ਇਹਨਾਂ ਦੇ ਨਾਲ ਲੜ ਰਹੇ ਹਨ।
1: ਹਨੇਰਾ ਹਨੇਰਾ ਨਾ ਹੇਰੇ ਨੀ ਬੇਰੇ,
0: ਉਸ ਵੇਲੇ ਕਹਿੰਦੇ ਇਹ ਜਿਹੜਾ ਹਨੇਰਾ ਸੀ ਉਹ ਦੂਰ ਹੋ ਚੁੱਕਾ ਸੀ, ਦਿਨ ਚੜਿਆ ਤੇ

0: ਵਾਈ ਧਰ ਦੇ ਰਾਜਿਆਂ ਨੂੰ ਕੁੱਟਿਆ ਚੰਗੀ ਤਰ੍ਹਾਂ, ਕਿਉਂਕਿ ਅਹੰਕਾਰ ਨਾਲ ਭਰੇ ਹੋਏ ਆ ਨਾ ਇਹ, ਚੜ ਕੇ ਆਏ ਆ। ਗੁਰੂ ਕਾ ਖਾਲਸਾ ਨਹੀਂ ਇਹਨਾਂ ਕੋਲ ਗਿਆ ਲੜਨ ਵਾਸਤੇ, ਇਹ ਈਰਖਾ ਦੇ ਅਹੰਕਾਰ ਦੇ ਭਰੇ ਹੋਏ ਆਏ ਨੇ, ਇਸ ਲਈ ਇਹਨਾਂ ਨੂੰ ਇਹ ਮਾਰ ਜਿਹੜੀ ਹੈ ਉਹ ਪੈ ਰਹੀ ਹੈ।
1: ਜੁੱਟ ਗਈ ਤਰਵਾਰੀ ਰੋਰ ਪੁਕਾਰ ਤੇ,
0: ਇਸ ਤਰ੍ਹਾਂ ਕਹਿੰਦੇ ਜੁੱਟ ਗਏ ਆਮੋ ਸਾਹਮਣਾ ਜਿਹੜਾ ਹੋ ਰਿਹਾ ਵਾਰ ਹੋ ਰਿਹਾ ਹੈ, ਔਰ ਪ੍ਰਹਾਰ ਇੱਕ ਦੂਜੇ ਦੇ ਉੱਤੇ ਜਿਹੜਾ ਹੋ ਰਹੇ ਹਨ।
1: ਲੋਥ ਲੋਥ ਪਰ ਡਾਰੀ ਉੱਪਰ ਕੋ ਤਰੇ,
0: ਔਰ ਇਹ ਜਿਹੜੇ ਸਿਪਾਹੀ ਮੋਰਚੇ ਲਾ ਕੇ ਜਾਂ ਜ਼ਮੀਨ ਤੇ ਟੋਆ ਪੁੱਟ ਕੇ ਨੀਵੇਂ ਹੋ ਕੇ ਬੈਠੇ, ਉਹਨਾਂ ਵਿੱਚ ਹੀ ਹੁਣ

ਕਹਿੰਦੇ ਆਪਣੀਆਂ ਬਾਹਾਂ ਦੇ ਜ਼ੋਰ ਦੇ ਨਾਲ ਜੁਝਾਰੂ ਪੰਨ ਦੇ ਵਿੱਚ ਇਹਨਾਂ ਨਾਲ ਬੜੀ ਬਹਾਦਰੀ ਤੇ ਦਲੇਰੀ ਨਾਲ ਜੂਝ ਰਹੇ ਨੇ। ਹੁਣ ਕੀ ਇਹਨਾਂ ਬਾਈ ਧਾਰ ਦੇ ਰਾਜੇ ਤੇ ਇਹਨਾਂ ਦੇ ਸਿਪਾਹੀਆਂ ਦਾ ਕੀ ਹੁਣ ਹਾਲ ਹੋਏਗਾ ਜਿਹੜੇ ਇਹਨਾਂ ਦੇ ਮੋਰਚਿਆਂ ਤੱਕ ਪਹੁੰਚ ਕੇ ਇਹਨਾਂ ਨੂੰ ਇਹ ਜਿਹੜੀ ਮਾਰ ਗੁਰੂ ਕੇ ਪਿਆਰੇ ਦੇ ਰਹੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਿਰਾਮਤ ਕਰਨ। ਇਹ ਤਾਂ ਚਲੋ ਬਾਹਰ ਦੀ ਜੰਗ ਹੈ, ਬਾਹਰ ਦੇ ਦੁਸ਼ਮਣ ਚੜ੍ਹ ਕੇ ਆਏ ਆ, ਆਪਾਂ ਇਹਦੇ ਨਾਲ ਨਾਲ ਅੰਦਰ ਦੀ ਜੰਗ ਵੀ ਸਮਝ ਲਈਏ। ਉਹ ਤਾਂ ਇਤਿਹਾਸ ਦੇ ਵਿੱਚ ਹੈ, ਪਰ ਸਾਡੀ ਜੰਗ ਤਾਂ ਪਤਾ ਨਹੀਂ ਕਿੰਨੇ ਚਿਰਾਂ ਤੋਂ ਅੰਦਰ ਚੱਲ ਰਹੀ ਹੈ। ਇਹ ਦੇਖਣਾ ਹੈ ਕਿ ਸਾਡਾ ਦੁਸ਼ਮਣਾਂ 'ਤੇ ਜ਼ੋਰ ਹੈ ਕਿ ਦੁਸ਼ਮਣਾਂ ਦਾ ਸਾਡੇ 'ਤੇ ਜ਼ੋਰ ਹੈ। ਅੰਦਰ ਦੀ ਜਿਹੜੀ ਜੰਗ ਹੈ, ਅੰਦਰ ਦੁਸ਼ਮਣ ਕਿਹੜੇ ਬੈਠੇ ਹੋਏ ਆ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇਹਦੇ ਨਾਲ ਮਨ ਨੇ ਜੂਝਣਾ। ਇੱਧਰ ਵੀ ਖੇਡ ਹੈਗੀ ਹੈ, ਮਨ, ਸੁਰਤ, ਇਹ ਜਿਹੜੀ ਹੈ ਮਤ ਹੈ, ਇਹ ਸਾਰਾ ਕੁਝ ਇਕੱਠਾ ਹੋ ਕੇ ਇਹਨਾਂ ਵੈਰੀਆਂ ਦੇ ਨਾਲ ਜੂਝਣਾ। ਪਰ ਇਹਦੇ ਵਿੱਚ ਕਮਾਂਡ ਜਿਹੜੀ ਹੈ ਨਾ, ਉਹ ਮਨ ਦੇ ਹੱਥ ਵਿੱਚ ਹੈ। ਕਮਾਂਡਰ ਜਿਹੜਾ ਉਹ ਮਨ ਹੈ, ਇਸ ਲਈ ਮਨ ਜੀਤੈ ਜੱਗ ਜੀਤ। ਉਹ ਹੁਣ ਬਾਣੀ ਦੇ ਰਾਹੀਂ ਇਹਨਾਂ ਜਿਹੜੇ ਵਿਕਾਰਾਂ ਰੂਪੀ ਦੁਸ਼ਮਣ ਨੇ ਉਹਨਾਂ ਉੱਤੇ ਵਾਰ ਗੁਰਬਾਣੀ ਦੇ ਅਣਿਆਲੇ ਤੀਰ ਚਲਾ ਕੇ ਹੀ ਕੀਤਾ ਜਾ ਸਕਦਾ। ਇਸ ਲਈ ਗੁਰਬਾਣੀ ਦਾ ਅਭਿਆਸ ਕਰਦੇ ਰਹੋ, ਨਿਤਨੇਮ ਕਰਦੇ ਰਹੋ, ਬਾਣੀ ਤੇ ਬਾਣੀ ਦੇ ਧਾਰਨੀ ਬਣਾਓ, ਗੁਰੂ ਦੀ ਮਤ, ਗੁਰੂ ਦੀ ਸਿੱਖਿਆ ਲੈ ਕੇ ਚੱਲੀਏ। ਆਪੋ ਆਪਣੇ ਧੜੇ ਛੱਡ ਦਈਏ, ਆਪਾਂ ਏਕਾ ਕਰੀਏ, ਇੱਕ ਹੋਈਏ, ਇੱਕ ਨਿਸ਼ਾਨ ਦੇ ਹੇਠਾਂ ਇਕੱਠੇ ਹੋਈਏ। ਆਪੋ ਆਪਣੀ ਮਤ, ਆਪਣੇ ਆਪਣੇ ਧੜੇ ਲੈ ਕੇ ਚੱਲਾਂਗੇ, ਕੁਛ ਨਹੀਂ ਮਿਲਣਾ। ਬਹੁਤ ਕੁਛ ਹੋਇਆ ਵੀ ਹੈ ਅਤੇ ਬਹੁਤ ਨੁਕਸਾਨ ਹੋਵੇਗਾ ਵੀ, ਜੇ ਅੱਜ ਵੀ ਅਸੀਂ ਸੰਭਲ ਕੇ ਇੱਕ ਸ਼ਬਦ, ਇੱਕ ਰਹਿਤ ਮਰਿਆਦਾ ਅਤੇ ਇੱਕ ਨਿਸ਼ਾਨ ਦੇ ਹੇਠਾਂ ਇਕੱਠੇ ਹੋ ਕੇ ਅਸੀਂ ਸਾਰੇ ਇੱਕ ਰੂਪ ਨਾ ਹੋ ਗਏ ਤਾਂ ਗੁਰੂ ਮਹਾਰਾਜ ਕਿਰਪਾ ਕਰਨ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੀ ਔਰ ਬਾਣੀ ਦੇ ਰੰਗ ਦੇ ਵਿੱਚ ਰੰਗ ਦੇਣ। ਆਪ ਵੀ ਜੁੜੋ, ਹੋਰਾਂ ਨੂੰ ਵੀ ਜੁੜੋ, ਤਾਂ ਕਿ ਲੋਕ ਸੁਖੀ ਹੈ, ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣ ਸਕੇ। ਅੱਜ ਦੀਆਂ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ ਜੀ, ਬੜੇ ਪਿਆਰ ਸਤਿਕਾਰ ਦੇ ਨਾਲ। ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੋਂ ਨਿਵਾਜੇ ਹੋਏ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਬੜੇ ਪਿਆਰ ਨਾਲ ਭਿੱਜ ਕੇ ਗੁਰਬਾਣੀ ਦਾ ਲਾਹਾ ਪ੍ਰਾਪਤ ਕਰੋ ਜੀ।

Vai, Guru.

ਸਤਿਗੁਰੂ ਜੀ ਆਪ ਜੀਆਂ ਦੇ ਹਜੂਰ, ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ, ਸਮੂਹ ਸਾਧ ਸੰਗਤ ਚ ਵਰਤੇ, ਜੋ ਜੀਵ ਛਕੇ, ਸੋ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਿੱਖ ਪੜ

0: ਸੱਚੇ ਪਾਤਸ਼ਾਹ ਨਾਨਕ ਸਤਿ ਆਇਨ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ।

0: ਜਾ ਆਪਿਆ ਬਣਾਨ ਕਰਨ ਕਤਨੀ ਜਾਏ ਕੀਤਾ ਕਰਨਾ ਸਰ ਰਜਾਏ ਮਹੱਲਾ ਦੂਜਾ
1: ਦਿਓ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚ ਵਾਸ ਇੱਕ ਨਾ ਹੁਕਮ ਸਮਾਏ।

ਪੈਨਣ ਕੁਦਰਤ ਸਰਬ ਪਿਆ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇ ਕਿਹਾ ਕੁਦਰਤ ਬਦ

ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨਾਂਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆਡਾਣੇ ਆਕਾਸ ਪੈ ਵਿੱਚ ਜੋਤ ਮਹਾਂਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲੇ ਆਪੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚੇ ਮਹਲਾ।

ਹਾਲ ਪਤਾ ਲੱਕ ਟੱਕਿਆ ਕੇ ਮੁੰਦੜੇ ਲੱਕ ਟੱਕਿਆ ਕੇ ਹਾਰ ਜੇ ਤਨ ਪਾਈ ਹੈ ਨਾਨਕਾ ਸੇ ਤਨ ਹੋਵੇ ਸ਼ਾਰ ਗਿਆਨਾਂ ਗੱਲੇ ਢੂੰਡੀ ਹੈ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ ਆਪ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਸਰਬ ਸਾਂਝੀ ਬਾਲਤਾ ਦੇ ਰਹਿਬਰ, ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਐਸੇ ਦੀਨ ਦਿਆਲ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ। ਜੋ ਸਤਿਗੁਰਾਂ ਨੇ ਤ੍ਰਿਪਠ ਕੇ ਪ੍ਰਸੰਨ ਹੋ ਕਰਕੇ ਸਾਡੇ ਸਭਨਾਂ ਦੀ ਝੋਲੀ ਦੇ ਵਿੱਚ ਪਾਵਨ ਹੁਕਮ ਦੀ ਦਾਤ ਪਾਈ ਹੈ, ਸੋ ਪਾਵਨ ਹੁਕਮ ਜੈ ਸ੍ਰੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 703 ਅਤੇ 704 ਅੰਗ ਦੇ ਉੱਪਰ ਸੁਭਾਈਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਨਦਰੇ ਨਾਇਤਾਂ ਦੇ ਨਾਲ ਸਾਨੂੰ ਨਿਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ ਭੇਜੀ ਕੇ ਸਰਵਨ ਕਰਨਾ ਕਰੀਏ ਜੀ। ਜੈਤ ਸ੍ਰੀ ਮਹੱਲਾ ਪੰਜਵਾ, ਸੰਤ ਘਰ ਪਹਿਲਾ।